ਸੂਹੀ ਮਹੱਲਾ ਪੰਜਵਾਂ। ਬਹਿਤੀ ਦਾਤ ਕਜੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਰਹਾਉ ਕਰਤ ਬੇਕਾਰ ਦਉ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ ਕੀ ਗਤ ਨਹੀਂ ਜਾਣੀ। ਸਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ ਕੀ ਗਤ ਨਹੀਂ ਜਾਣੀ। ਸਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਨ। ਗੁਰਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,

0: ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਾ ਰਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ।
0: ਗੁਰ ਈਸ਼ਵਰ ਗੁਰ ਗੋਰਖ ਵਰਮਾ ਗੁਰਪਾ।

0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਸੋਹਣੀ ਹੋਏ
0: ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗਲੇ
0: ਜੇ ਤਿਸ ਨਜ਼ਰ ਨਾ ਆਇਆ ਬਈ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ
1: ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿਧ ਪੀਰ ਸੁਰ ਨਾਸ ਸੁਣੇ ਧਰਤ ਧਵਲ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹਿ ਨ ਸਕੈ ਕਾਲ
0: ਨਾਨਕ ਭਗਤਾ ਸਦਾ ਬਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸਲੋਹਣ ਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਬਿਗਾਸ ਸੁਣੇ ਦੁਖ ਪਾਪ ਕਾ

0: ਕੀਤੀ ਦਾਤ ਜਾਣੇ ਕੌਣ ਕੂਤ
1: ਕੀਤਾ ਪਸਾਓ ਏਕੋ ਕਵਾਓ ਤਿੱਤੇ ਹੋਏ ਲੱਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਉਬਾਰਿਆ ਨਾ ਜਾਵਾਂ ਏਕੋ ਬਾਰ
1: ਜੋ ਤੁਦ ਭਾਵੈ ਸਾਈ ਪਲਕਾਰ ਤੂੰ ਸਦਾ ਸਲਵੰਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਊ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ

0: ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰਕਾ ਜਾਹੇ ਜੋਰ ਸੰਖ ਅਲਵਟ ਹਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜੀ ਯਾਰ ਕੂੜੇ ਫਹਿਰਾਹੇ
1: ਸੰਖ ਮਲੇਸ਼ਮਰ ਪਾਖਾਹੇ ਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਧ ਭਾਵੈ ਸਾਈ ਪਲਕਾਰ ਤੂੰ ਸਦਾ ਸਲਾਉਂਤ ਨਿਰੰਕਾਰ
0: ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ

0: ਨਹੀਂ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਧ ਭਾਵੇ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਪਰੀਏ ਹੱਥ ਪੈ ਤਾਂ ਦੇਹ ਪਾਣੀ ਤੋਤੇ ਉਤਰ ਸਖੇ
0: ਮੂਤ ਪਲੀਤੀ ਕੱਪੜ।

0: ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ
1: ਹੋਏ
0: ਕਵਣ ਸਵੇਲਾ ਵਕਤ ਕਵਣ ਕਵਣ

0: ਪਾਤਾਲ ਲਖ ਆਗਾਸਾ ਆਗਾਸ
1: ਕੋਟ ਕੋਟ ਪਾ ਸਕੇ ਵੇਦ ਕਹਿਣ ਇੱਕ ਬਾਤ
0: ਸਹਸਰ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ
1: ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਬਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹ ਇਤੀ ਸੁਰਤ ਨਾ ਪਾਈ।

0: ਜਤਨੁ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ।
1: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ।
0: ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਮੁੱਲਾ ਸਮਾਏ।
1: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ।
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ।

0: ਕਿਹਾ ਜਿਤਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਛੋ ਕਈ ਜਨ ਕੇਤੇ ਗਾਵਣ ਹਾਰੇ
1: ਗਾਵੇ ਕੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈ ਸਰਬਾ ਮਾਂ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ

0: ਤੇ ਵਡਿਆਈ
1: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸ਼ਾਹ ਪਾਤ ਸਾਹਿਬ ਨਾਨਕ ਰਹਿਣ ਜਾਈ
1: ਮੁੰਦਾ ਸੰਤੋਖ ਸਰਮ ਪਰ ਝੋੜੀ ਧਿਆਨ ਕੀ ਕਰੇ ਬਭੂਤ
0: ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ
0: ਆਦੇਸ ਸੇ ਆਦੇਸ ਆਦ ਨਿਰਨਾਦ ਨਾਹਤ ਜੁਜੁਗ ਏਕੋ ਬੇਸ
1: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
0: ਆਪ ਨਾਥ ਨਾਥੀ ਸਭ ਜਾਕੀ ਰਿਸ ਦੇਵਰਾ ਸਾਧ
1: ਯੋਗ ਬਿਯੋਗ ਦੁਇ ਕਾਰ ਚਲਾਵੇ

0: ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
1: ਅਸਾਂ ਲੋਇ ਲੋਇ ਭੰਡਾਰ ਜੋ ਕਿਛ ਪਾਇ ਸੋਇ ਕਾ ਵਾਰ
0: ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ

0: ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸੋਰ
1: ਜ਼ੋਰ ਨਾ ਸੁਟੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟੇ ਸੰਸਾਰ
0: ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ

0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ
0: ਕੀਤੇ ਐਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ

0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਘੋੜ ਆਨੰਦ
1: ਸਰਮ ਖਣ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
0: ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੇ ਸੁਰਾਂ

0: ਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਬੇਦ।

0: ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਬਾਖ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਰੇਖੇ ਤੂੰ ਕਹਿ ਨ ਸਕਤ ਕਹਿ
0: ਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ
1: ਕੋਟੇ ਇੰਦਰਾਨ ਸਾਹੋ ਸਹਣ ਗਨਿ ਜੈ
0: ਤਰ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਨ ਕਹਿਤ
1: ਸਰਬ ਨਾਮ ਕਥੇ ਕਵਨ ਤਰ ਨਾਮ ਬਨ ਸਮਤ ਪੁਚੰਗ ਕੁਰਿਆ ਦਿਸ਼ੰਗ
2: ਕਾਲੀ ਨਮਸਤੁੰ ਕਿਰਪਾਲੀ ਨਮਸਤੁੰ ਰੂਪੇ ਨਮਸਤੁੰ ਅਨੂਪੇ
1: ਨਮਸਤੁੰ ਪਿਖੇ ਨਮਸਤੁੰ ਲਿਖੇ ਨਮਸਤੁੰ ਕਾਏ ਨਮਸਤੁੰ ਜਾਏ
2: ਨਮਸਤੁੰ ਗੰਜੇ ਨਮਸਤੁੰ ਭੰਜੇ ਨਮਸਤੁੰ ਨਾਮੇ ਨਮਸਤੁੰ ਠਾਮੇ
1: ਨਮਸਤੁੰ ਕਰਮ ਨਮਸਤੁੰ ਧਰਮ ਨਮਸਤੁੰ ਨਾਮ ਨਮਸਤੁੰ ਧਾਮ
2: ਜੀਤੇ ਨਮਸਤੁੰ ਪੀਤੇ ਨਮਸਤੁੰ ਬਾਹੇ ਨਮਸਤੁੰ ਢਾਹੇ
1: ਨਮਸਤੁੰ ਨੀਲੇ ਨਮਸਤੁੰ ਨਾਦੇ ਨਮਸਤੁੰ ਛੇਦੇ ਨਮਸਤੁੰ ਗਾਦੇ
2: ਨਮਸਤੁੰ ਗੰਜੇ ਨਮਸਤੁੰ

0: ਮਰਿਆ ਤੋ ਪੂਤਲਾ ਖਬੇਸ
1: ਰੰਗ ਜਾਕੇ ਜਾਤ ਪਾਤ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਖ ਦਾਏ ਕਾਮ
1: ਭੂਮੀ ਕਨੁਸਤ ਦੇਖ ਪੁਰਖਬ ਦੂਤ
0: ਗਰਭ ਗੰਜਨ ਸਰ ਪੰਜ ਆਗ ਰੂਪ ਸੂਤ
1: ਅੰਗ ਨਾਤ ਮੇਕ ਪੁਰਖ ਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
1: ਸਰਵੰਤਾ ਸਰਵੰਤਾ ਸਰਬ ਤਿਅਨ ਭੇਖ
0: ਸਰ ਸਾਸਨ ਜਾਣੀ ਜੈ ਰੂਪ ਰੰਗ ਰੇਖ
1: ਜਾਕੇ ਨਿਤ ਭਗਤ ਨਿਤ
0: ਹੋ ਸਿਮਰ ਪ੍ਰਾਣ

0: ਪਛਾਣ ਮਿਤਗਤ ਖੰਡ
1: ਦ੍ਰਿਸ਼ ਧਰਮ ਸਰਬ ਪ੍ਰਨਾਂਡਨ ਵੱਡ
0: ਪ੍ਰਸਾਦ
1: ਦੇ ਮੁਕੰਦ ਉਦਾਰਿਯ ਪਾਰੀ
0: ਕਰੀਆਂ ਕਾਮੇ ਪੁਚੰਗ
1: ਚੱਕਰ ਕਰਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ
0: ਚੱਕਰ ਵਾਤੀ ਚੱਤ ਚੱਕਰ ਪਾਤੀ ਚੱਤ ਚੱਕਰ ਪਾਲੇ ਚੱਤ ਚੱਕਰ ਕਾਲੇ
1: ਚੱਕਰ ਵਾਸ ਚੱਕਰ ਮਾਨੇ।

0: ਸਾਰ ਦਿਖਾਤੇ
1: ਆਸ਼ਿਸ਼ ਦਿਸਾ ਕੇ ਆਪ ਭੇਸਾ ਗਿਆ ਗੰਜ ਕਰਮ ਕਿਆ ਪੰਜ ਭਰਮ
0: ਆਪ ਜੇ ਲੋਕੇ ਕੇ ਆਦਤ ਸੋਕੇ ਕਿਆ ਵਜੂਤ ਬਾਨੇ ਕੇ ਬੇਪੂਤ ਕਰਨੇ
1: ਧਰਮ ਤੋ ਜੈ ਕੇ ਆਸੁਕ ਵਰਨਾ ਕੇ ਸਰਬਾ ਭਰਨਾ
0: ਤੂੰ ਕੀਤੀ ਹੈ ਕੇ ਛਤਰਿ ਛਤਰੀ ਹੈ ਕੇ

ਭੇਦ ਹੈ ਭੰਗ ਹੈ ਜੀਵਨ ਨਿਵਾਜ ਹੈ ਭੂਤ ਹੈ ਪ੍ਰਭੁਕਤ ਪ੍ਰਭਾ

ਸਰਵੰਗੀ ਸਰੂਪੇ ਸਰਵੰਗੀ।

0: ਨਿਰਾਤ
1: ਵਜਾਉਣ ਤੇ ਲੋਕ ਰਾਜ ਕਰਾਂਗੇ।
0: ਨਾਨਕ ਜਾਜ ਕਦਾਨ ਅਨੇਕ ਸਵੰਬ
1: ਸਰਬਸਨ ਸਚੀ ਪਤੰਤ ਫਸੇ ਜਮ ਫਾਸ ਪਰਾਂਗੇ। ਲੋਚਨ ਮੂੰਦ ਕੇ ਬੈਠ ਰਹੋ ਭਗਤ ਧਿਆਨ ਲਗਾਇਓ।
0: ਨਾਥ ਫਿਰਿਓ ਸਾਰ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ।
1: ਬੈਠ ਕੇ ਸੀ ਐਸੀ ਸੁਬਹ ਸੁ ਬਤਾਯੋ।
0: ਸਾਚ ਕਹੋ ਸੁਣ ਲਿਓ ਸਭੇ ਜਨ ਪ੍ਰੇਮ ਕੀ ਓ ਤਿਨ ਹੀ ਪ੍ਰਭਾਇਓ।
1: ਪੂਜ ਧਰੇ ਸਰਕਾਉਣ

0: ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ੀ ਦਸਵੀਂ ਕਬੀ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਰੀ ਦੁਰ ਸਭਾ ਤੁਮ ਕਾਬੂ ਆਪਾਤ ਮੋਹਿ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ
0: ਚੰਦ ਕਰਦ ਕਰੀਏ ਸਭ ਰਣ ਕੋ ਵਾਸ ਘਰੀਏ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਮੈਂ ਛਾੜ ਪੇ ਅਵਰਨ ਧਿਆਉ ਜੋ ਵਰ ਚਾਉ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ
0: ਮਰਨ ਕਾਲ ਕਾ

0: ਚਾਰਤ ਭੇਦਾ ਜਾ ਕੋ ਭੇਵਨ ਭਾਵਤ ਵੇਦਾ
1: ਗੁਰਬਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ
0: ਮਹਾਦੇਵ ਕੋ ਕਹਿਤ ਸਦਾ ਸਿਮਰਿੰਕਾਰ ਕਾ ਚਿੰਤਨ
1: ਹੈ ਬਦ ਹੈ ਜੀਤੀ ਵਰਣਤ ਭਿੰਨ ਭਿੰਨ ਤੋਇ ਤੇਤੀ
0: ਤੁਮਰਾ ਲਖਨ ਜਾਏ ਪਸਾਰਾ ਕੇ ਬਜ ਸਦਾ ਪ੍ਰਥਮ ਸੰਸਾਰ
1: ਕੋ ਨੂਪ ਸਰੂਪਾ ਰੰਗ ਭਇਉ ਰਾਵ ਕਈ ਭੂਪਾ
0: ਅੰਡੇ ਜੇਰੇ ਸੇਤ ਜਕੀਨੀ ਉਤਪੁਜ ਖਾਨ ਬਹੁਰਤ ਦੀ
1: ਰਾਜਾ ਹੋ ਬੈਠਾ ਕਹੂ ਸਿਮਟ ਭਿਉ ਸੰਕਰ ਕੈਠਾ
0: ਦਿਖਾਏ ਚੰਪਵਾਦ ਜੁਗਾਦ ਸਰੂਪ
1: ਅਬਰਚਾ ਮੀਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ
0: ਦੁਸ਼ਟ ਜਿਤੇ ਉਠੋ ਤੁਤ ਪਾਤਾ ਸਕਲ ਮਿਲੇ ਸਕਰੋ ਰਣਕਾਤਾ
1: ਸਰਣੀ ਪਰੀ ਤਨ ਕੇ ਦੁਸ਼ਟ ਦੁਖ ਤੋ ਹੋਇਆ ਮਰੇ
0: ਮੂਰਖ ਜਬਨ ਪਾ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਕਲ
1: ਕੋ ਕਬਾਰ ਤਿਆਇ ਤਾ ਕੇ ਕਾਲ ਨਿਕਟ ਨਿਆ ਹੈ
0: ਅੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰੇਸ਼ ਟ੍ਰੇਂਤ ਤਕਾਲਾ

0: ਵਿਖਾਣੇ
1: ਸਭ ਤੂੰ ਹੈ ਜਨ ਜਗ ਤੋਂ ਪਾਇਆ
0: ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ
1: ਪਾਇਆ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕੇ ਪਾ ਕੇ ਨੀ ਸੱਚਾ ਮਨ ਵਸਾਇਆ
1: ਦੋ ਪਾਇਕ ਵੇਖ ਪਰਸਨ ਆਇਆ
0: ਲਾਭ ਲੋਭ ਹੰਕਾਰ ਚੁਕਾ ਸਤਿਗੁਰੂ

0: ਧਿਆਇਆ
1: ਪਵਿੱਤ ਗੁਰਮੁਖ ਜਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗ ਸਵਾਇਆ
1: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਜੈ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰਾ ਧਿਆਇਆ
1: ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਜ
1: ਉਮੜੀ ਨਾ ਕਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੈਲੇ ਤਿਨ ਜਨਮ ਜੂਏ
1: ਹਾਰਿਆ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੈਂ ਨਾਮ ਤੋਂ ਸੋ ਸੁਣੇ ਨਾਹੀ ਫਿਰੇ ਜਿਉ ਬੈ ਕਾਲਿਆ
1: ਜਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ
0: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਾਨੀ ਕਮਾਣੀ
1: ਚੈ ਨਾਹੀ ਮਨ ਸਾ ਸਚ ਸਮਾਣੀ
0: ਜਤਨ ਜਿਨੀ ਖਟਿਆ ਭਲੇ ਸੇ ਬਣ ਜਾਏ।

0: ਤਰਾਤਮੈ ਸੰਭਾਲੀ
1: ਆਪ ਛੰਦ ਸਦਾਰੇ ਪਾਨੇ ਗੁਰ ਬਿਨੇ ਅਬ ਨ ਜਾਣੀ ਹੋਈ
0: ਸੋ ਸੰਤੋ ਸੋ ਸਿਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਮੁਕਤ ਨਾ ਉਰਥੈ ਕੋਈ ਪੁੱਛੋ ਭਵੇਕੀਆਂ ਜਾਏ
1: ਅਨੇਕ ਜੁਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਮਨ
0: ਕੋ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
1: ਇਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

0: ਬੋਲਣ ਪਏ ਰਵਾਣੀ
1: ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਸ਼ਬਦ ਰਤਾਨਾ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਾ
0: ਮਨ ਮਿਲਿਆ ਸੱਚਾ ਲਾਇਆ।

0: ਆਪੇ ਹੁਕਮ ਬਰਤਾਈ,
1: ਆਪ ਵੇਖੈ ਗੁਰਮੁਖ ਸਹਿ ਬੁਝਾਈ,
0: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਬਸਾਈ,
1: ਆਪ ਕਰੇ ਸੋ ਹੋਵੇ ਇਕ ਸਿਉ ਲਿਵ ਲਾਈ,
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ,
1: ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ, ਗੁਰ ਬਾਜੋ ਤੱਤੇ ਸਾਰ ਨਾ ਜਾਣੀ,
1: ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ,
0: ਗੁਰ ਕੇ ਪਾਤੇ ਸੇ ਜਾਂ ਜਾਗੇ ਜਿਨ੍ਹਾਂ ਹਰ ਮਨ ਬਸਿਆ, ਬੋਲੇ ਅੰਮ੍ਰਿਤ ਬਾਣੀ,
1: ਨਾਨਕ ਸੋ ਤਤ ਪਾ ਜਿਸ ਨੂੰ ਆਂਦਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ,
0: ਮਾਤਾ ਕੋ ਦਰ ਮਹਿ ਪ੍ਰਿਤਪਾਲ।

0: ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ
1: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਮੰਗਲਤ ਸਖੀ ਸੋਗ ਦੁਖ ਨਾ ਵਿਆਪੇ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਨਾਮ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
0: ਸ਼੍ਰੀ ਰਾਮ ਮੇਰੇ ਜਗ ਮਾਏ ਕਹਿ ਕਿਆ ਤੁਧ ਕਰਮ ਕਮਾਇਆ
1: ਤੁਧ ਸ਼੍ਰੀ ਰਾਜਾ ਤੂੰ ਜਗ ਮੈਂ ਆਇਆ
0: ਤੇਰਾ ਰਚਨ ਰਚਿਆ ਸਵਰ ਮਾਨਾ ਵਸਾਇਆ
1: ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ
0: ਜਾਣ ਕੇ ਸ਼ਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ
1: ਨੇਤਰੋ ਮੇਰੋ ਹਰ ਤੁਮੇ ਜੋ ਤਰੀ ਹਰ ਬਿਨ ਅਵਨ ਦੇਖੋ ਕੋਈ।

0: ਇਸ ਰਬ ਨੂੰ ਮੇਰੇ ਸਾਚਾ ਸੁਣਨਾ ਨੂੰ ਪਠਾਏ
1: ਸਾਚੇ ਸੁਣੇ ਨੂੰ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ
0: ਸੁਨ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ
1: ਸਾਚੇ ਲਖ ਬਿਡਾਣੀ ਤਾਕਿ ਗਤ ਕਹੀ ਨਾ ਜਾਏ
0: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਪਠਾਏ
1: ਵਾਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ
0: ਵਾਜਾ ਪਵਨੋ ਦੁਆਰੇ ਪ੍ਰਗਟ ਕੀ

ਸੇ ਅਗੇ ਨਾਨਕਾ ਹਲੇ ਕੀਤੇ ਅਰਦਾਸ ਅਰਦਾਸ ਤੋਂ ਬਾਅਦ ਜੋ ਅਰਜ਼ੀ ਦਿੱਤੀ ਅਤੇ ਸ੍ਰੀ ਭਗਵਤ ਜੀ ਦੀ ਸਹਾਇਤ ਵਾਸਤੇ ਭਗਵਤ ਜੀ ਜੀ ਦੇ ਪਾਸ ਪ੍ਰੇਰਿਤ ਕਰਨੀ ਪ੍ਰਥਮ ਭਗਵਤ ਜੀ ਸਮਰ ਕਰ ਗੁਰੂ ਨਾਨਕ ਜੀ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨੇ ਹਮੇ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਤੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰੈ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਹਿਤ ਸ੍ਰੀ ਗੁਰੂ ਗੋਬਿੰਦ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਵੰਤ ਪਾਣੀ ਪੰਥ ਦੇ ਵਾਲੇ ਸਤਿਗੁਰ ਜੀਓ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧਨ ਧਨ ਧਨ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਕਰ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸਖੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਵ

ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਸੁਖ ਹਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ।

ਤਰਨ ਤਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ, ਆਓ ਕੁਝ ਕੁ ਸਮਾਂ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਪਾਰ ਕਿਰਪਾ ਬਖਸ਼ਿਸ਼ ਕੀਤੀ, ਆਪ ਜੀ ਬੜੇ ਪਿਆਰ ਨਾਲ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਅੰਮ੍ਰਿਤ ਵੇਲੇ ਜਿਹੜੇ ਬਚਨਾਂ ਦੀ ਦਾਤ ਹਜ਼ੂਰ ਨੇ ਸਾਨੂੰ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਆ, ਇਹ ਮੁਬਾਰਕ ਬਚਨ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੂਹੀ ਰਾਗ ਵਿੱਚ

ਉਚਾਰਨ ਕੀਤੇ ਹੋਏ। ਆਪ ਆਗਿਆ ਸੀਸ ਬਖਸ਼ੋ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ 'ਚ ਸੂਹੀ ਰਾਗ 'ਚ ਪੰਜਵੇਂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਮਨੁੱਖ ਦੀ ਲੰਘਦੀ ਹੋਈ ਜ਼ਿੰਦਗੀ ਨੂੰ ਵੇਖ ਕੇ ਇੱਕ ਬਚਨ ਕਰਦੇ ਹੈ। ਹਜ਼ੂਰ ਕਹਿੰਦੇ, ਜਿਵੇਂ ਨਦੀ ਦਾ ਪਾਣੀ ਵਗਦਾ ਨਾ, ਇੰਝ ਹੀ ਮਨੁੱਖ ਦੀ ਜ਼ਿੰਦਗੀ ਦੀ ਨਦੀ ਦਾ ਪਾਣੀ ਇਹ ਵਹਿੰਦਾ ਜਾ ਰਿਹਾ ਹੈ। ਭਾਵ ਕਦੇ ਅਵਸਥਾ ਸੀ ਬਚਪਨ ਦੀ, ਕਦੇ ਅਵਸਥਾ ਹੈ ਜਵਾਨੀ ਦੀ, ਕਦੇ ਅਵਸਥਾ ਹੈ ਬੁਢੇਪੇ ਦੀ। ਇਹ ਸਮਾਂ ਹਰ ਇੱਕ ਮਨੁੱਖ ਨੂੰ ਆਪਣੇ ਤਨ ਤੋਂ ਹੰਢਾਉਣਾ ਹੀ ਪਏਗਾ। ਇੱਕ ਬਚਨ ਹੈ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਦੇਖੋ, ਸਵਾਲ ਇਹ ਨਹੀਂ ਵੀ ਮਨੁੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੋ ਕੇ 80-100 ਸਾਲਾਂ ਤੱਕ ਮਨੁੱਖ ਦਾ ਸਫ਼ਰ ਬਣ ਗਿਆ। ਅਸਲ 'ਚ ਮੁੱਕਦੀ ਗੱਲ ਇਹ ਆ ਵੀ ਇਹਨਾਂ 80-70 ਸਾਲਾਂ ਵਿੱਚ ਬੰਦੇ ਦੀ ਪ੍ਰਾਪਤੀ ਕੀ ਹੋਈ ਆ। ਇਹਨੂੰ ਹਜ਼ੂਰ ਬਾਣੀ 'ਚ ਕਹਿੰਦੇ ਆ, ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬੰਦੇ ਦਾ ਬਚਪਨ ਵੀ ਲੰਘ ਗਿਆ, ਜਵਾਨੀ ਵੀ ਬਤੀਤ ਹੋ ਗਈ ਅਤੇ ਬੁਢੇਪਾ ਵੀ ਬੰਦੇ ਦਾ ਬਤੀਤ ਹੋ ਗਿਆ। ਹਜ਼ੂਰ ਕਹਿੰਦੇ, ਜੇ ਰੱਬ ਪਰਮੇਸ਼ਰ ਦਾ ਸਿਮਰ ਨਹੀਂ ਤਾਂ ਸਾਰਾ ਕੁਝ ਬੰਦੇ ਦੀ ਜ਼ਿੰਦਗੀ ਅਜਾਈ ਚਲੀ ਗਈ। ਇੱਕ ਸ਼ਬਦ ਹੋਰ ਸੁਣਿਆ ਜੀ, ਜਿੰਨੇ ਅਸੀਂ ਗੁਰੂ ਚਰਨਾਂ ਵਿੱਚ ਬੈਠੇ ਹਾਂ, ਅਸੀਂ ਆਪਣੇ ਸਰੀਰ ਵੱਲ ਵੇਖਦੇ ਹਾਂ, ਕਦੇ ਸਾਡੀ ਜ਼ਿੰਦਗੀ 'ਚ ਬਚਪਨਾ ਸੀ, ਅੱਜ ਸਮਾਂ ਬਣਿਆ ਕੁਝ ਜਵਾਨੀ ਦੇ ਪਹਿਰੇ ਵਿੱਚ ਨੇ, ਅੱਜ ਸਮਾਂ ਬਤੀਤ ਹੋਇਆ ਕੁਝ ਬਜ਼ੁਰਗੀ ਦੀ ਅਵਸਥਾ ਵਿੱਚ ਪਹੁੰਚ ਗਏ ਆ। ਦੁਨੀਆਂ 'ਚ ਸਭ ਤੋਂ ਵੱਡੀ ਕੋਈ ਤਾਕਤ ਹੈ ਅਤੇ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਆ। ਉਹ ਤੋਂ ਬਾਅਦ ਦੂਜੇ ਨੰਬਰ 'ਤੇ ਕੋਈ ਤਾਕਤ ਹੈ ਅਤੇ ਸਮੇਂ ਨੂੰ ਹਜ਼ੂਰ ਦੀ ਬਾਣੀ ਨੇ ਮੰਨਿਆ ਹੈ, ਕਿਉਂਕਿ ਸਮਾਂ ਕਿਸੇ ਦੀ ਅਸਲ 'ਚ ਪਰਵਾਹ ਨਹੀਂ ਕਰਦਾ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੇਕਾਂ ਇਸ ਤਰ੍ਹਾਂ ਦੇ ਬੋਲ ਨੇ ਜਿਹੜੇ ਹਜ਼ੂਰ ਬਾਣੀ 'ਚ ਕਹਿੰਦੇ ਵੀ ਸਮੇਂ ਨੂੰ ਸੰਭਾਲ, ਅੱਜ ਸਮੇਂ ਨੂੰ ਸੰਭਾਲੇਗਾ, ਸਮਾਂ ਤੈਨੂੰ ਰੁਲ ਨਹੀਂ ਦਏਗਾ। ਅਤੇ ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ ਨਹੀਂ, ਉਹਨਾਂ ਦਾ ਵਜੂਦ ਫਿਰ ਸਮੇਂ ਨੇ ਮਿਟਾ ਦਿੱਤਾ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਆ, ਬੀਤ ਜਹਿ ਬੀਤ ਜਹਿ ਜਨਮ ਅਕਾਜ ਰੇ। ਇਹ ਜਿਹੜਾ ਜਨਮ ਦਾ ਅਕਾਜ ਅਨਮੋਲਕ ਮਨੁੱਖਾ ਦੇਹੀ ਹੈ, ਇਹ ਬਿਨ ਸਜਾਏਗੀ। ਭਾਵੇਂ ਸਮਾਂ ਬਤੀਤ ਹੋ ਰਿਹਾ ਹੈ, ਜਿਹਨੂੰ ਹਜ਼ੂਰ ਨੇ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਵਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਸਹਿਜੇ ਸਹਿਜੇ ਕਰਕੇ ਉਮਰ ਘੱਟਦੀ ਜਾ ਰਹੀ ਆ, ਇੱਧਰ ਥੋੜ੍ਹਾ ਤੈਨੂੰ ਧਿਆਨ ਕਰਨ ਦੀ ਲੋੜ ਆ। ਹਜ਼ੂਰ ਕਹਿੰਦੇ, ਮਿਥਿਆ ਮੋਹ ਬੰਧੈ ਨਿਤ ਭਾਰ 'ਚ, ਸੰਸਾਰਿਕ ਤੌਰ 'ਤੇ ਮੋਹ ਦੇ ਪਦਾਰਥਾਂ ਵਿੱਚ ਰਹਿ ਕੇ ਮੋਹ ਦੇ ਬੰਧਨ ਹੀ ਤੂੰ ਬੰਨਦਾ ਰਿਹਾ। ਭਾਵ ਸੰਸਾਰ ਦੇ ਪਦਾਰਥਾਂ ਵਿੱਚ ਲਾ ਕੇ ਤੂੰ ਸਮੇਂ ਦੀ ਕਦਰ ਕੀਮਤ ਨੂੰ ਪਹਿਚਾਣਿਆ ਨਹੀਂ। ਮਦ ਵੇ ਭੱਜ ਦਿਨ ਨਿਤ ਰਹਿਣੀ। ਹਜ਼ੂਰ ਕਹਿੰਦੇ ਆ ਵੀ ਇਹ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ ਉਹਨੂੰ ਦਿਨ ਰਾਤ ਚੇਤੇ ਕਰਿਆ ਕਰ। ਦੋ ਅਵਸਥਾ ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਤਕਰੀਬਨ ਆਉਂਦੀਆਂ ਨੇ। ਜਦੋਂ ਅਸੀਂ ਜਵਾਨੀ ਦੇ ਪਹਿਰੇ ਵਿੱਚ ਹੁੰਦੇ ਹਾਂ ਨਾ, ਉਦੋਂ ਸਾਡਾ ਜਿਹੜਾ ਹੈ ਮਨ ਉਹ ਗੁਰੂ ਚਰਨਾਂ ਵਿੱਚ ਆਉਣਾ ਚਾਹੁੰਦਾ ਨਹੀਂ। ਤਨ ਵਿੱਚ ਸੱਤਿਆ ਹੁੰਦੀ ਆ ਵੀ ਗੁਰੂ ਗੋਦ ਵਿੱਚ ਬੈਠੀਏ, ਪਰ ਮਨ ਅਵੈੜਾ ਹੈ, ਮਨ ਇਹਨੂੰ ਗੁਰੂ ਘਰ ਵਿੱਚ ਨਹੀਂ ਆਉਣ ਦਿੰਦਾ। ਜਦੋਂ ਅਵਸਥਾ ਬਜ਼ੁਰਗੀ ਵਿੱਚ ਪਹੁੰਚਦੀ ਆ, ਬੰਦੇ ਦਾ ਹੁਣ ਮਨ ਤਾਂ ਕਰਦਾ ਹੈ ਵੀ ਗੁਰੂ ਘਰ ਵਿੱਚ ਚੱਲੀਏ, ਪਰ ਹੁਣ ਤਨ ਸਾਥ ਨਹੀਂ ਦੇ ਰਿਹਾ। ਹੁਣ ਜਿਹੜੇ ਬੰਦੇ ਦੇ ਕੋਲ ਬਲ ਸਰੀਰ 'ਚ ਸੱਧਿਆ ਨਹੀਂ ਰਹੀ। ਕਈ ਵਾਰ ਬੰਦਾ ਬਜ਼ੁਰਗ ਹੋ ਜਾਏ ਨਾ, ਯਤਨ ਤਾਂ ਬਹੁਤ ਕਰਦਾ ਵੀ ਕੋਈ ਮੈਨੂੰ ਬਾਂਹ ਫੜ ਕੇ ਅਤੇ ਗੁਰੂ ਦਰਬਾਰ 'ਚ ਲੈ ਜਾਏ। ਹਜ਼ੂਰ ਕਹਿੰਦੇ ਆ, ਜਦੋਂ ਬੰਦੇ ਦੇ ਤਨ ਵਿੱਚ ਸੱਤਿਆ ਨਹੀਂ ਰਹੀ, ਹੁਣ ਮਨ ਚਾਹੁੰਦਾ ਗੁਰੂ ਘਰ ਵਿੱਚ ਆਉਣਾ, ਜਦੋਂ ਬੰਦੇ ਦਾ ਸਰੀਰ ਵਿੱਚ ਜਾਨ ਸੀ ਉਦੋਂ ਮਨ ਦੂਰ ਜਾ ਕੇ ਬਹਿ ਗਿਆ। ਹਜ਼ੂਰ ਬਾਣੀ 'ਚ ਕਹਿੰਦੇ, ਤੈਨੂੰ ਬਾਣੀ ਦੇ ਬੋਲ ਅਸੀਂ ਸਮਝਾਏ ਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ, ਦਿਨ ਥੋੜ੍ਹੇ ਥੱਕੇ ਪਿਆ ਪੁਰਾਣਾ ਚੋਲਾ। ਜਿਨ੍ਹਾਂ ਕੋਲ ਜਵਾਨੀ ਦਾ ਵਕਤ ਹੈ ਉਹ ਹਜ਼ੂਰ ਦੇ ਚਰਨਾਂ ਵੀ ਜੁੜ ਜਾਓ। ਮਾਲਕ ਕਹਿੰਦੇ, ਇਹ ਜੋਬਨ ਦਾ ਹੁਲਾਰਾ ਜਦੋਂ ਖਤਮ ਹੋ ਜਾਣਾ ਤਾਂ ਬੰਦੇ ਦੇ ਸਰੀਰ 'ਚ ਉਹ ਸੱਤਿਆ ਨਹੀਂ ਰਹੇਗੀ। ਇੱਕ ਬਚਨ ਭਗਤ ਭੀਖਣ ਸਾਹਿਬ ਦਾ ਹੋਰ ਮੈਂ ਅਰਜ਼ ਕਰਾਂ। ਦੇਖੋ, ਮਨੁੱਖ ਦੀ ਜ਼ਿੰਦਗੀ ਇਸੇ ਸੋਚਾਂ ਵਿੱਚ ਲੰਘਦੀ ਆ ਵੀ ਬਚਪਨ ਸੀ, ਚਲੋ ਮਾਂ ਬਾਪ ਨੇ ਵੀ ਕਿਹਾ ਵੀ ਬੱਚਾ ਹਜੇ ਜੋ ਮਰਜ਼ੀ ਕਰੀ ਜਾਏ। ਜਵਾਨੀ ਆਈ, ਉਦੋਂ ਬੰਦੇ ਦੀ ਸ਼ੁਰੂਆਤ ਸੰਸਾਰ ਦੇ ਕਿਰਤਕਾਰ ਦੁਨਿਆਵੀ ਧੰਦਿਆਂ ਵਿੱਚ ਲੰਘ ਗਈ।
ਬਚਪਨ ਤੋਂ ਲੈ ਕੇ ਜਵਾਨੀ ਤੱਕ ਬੰਦੇ ਨੂੰ ਇੱਕ ਹੀ ਆਸ ਆ, ਬਜ਼ੁਰਗੀ ਦੀ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਪਰਮੇਸ਼ਰ ਦਾ ਭਜਨ ਮੈਂ ਬੰਦਗੀ ਕਰਾਂਗਾ। ਤੁਸੀਂ ਮਹਿਸੂਸ ਕਰੋ, ਜੇ ਕਿਤੇ ਅਸੀਂ ਸਰੀਰਕ ਤੌਰ 'ਤੇ ਤਨ ਬੁਖਾਰ ਵਿੱਚ ਹੋਵੇ ਜਾਂ ਹੋਰ ਕੋਈ ਬੋਡੀ 'ਚ ਤਕਲੀਫ ਹੋਵੇ, ਸਾਡਾ ਬਾਣੀ ਪੜ੍ਹਨ ਨੂੰ ਕਈ ਵਾਰ ਚਿੱਤ ਨਹੀਂ ਕਰਦਾ। ਜਦੋਂ ਅਸੀਂ ਸਵਸਥ ਹੁੰਦੇ ਹਾਂ ਉਦੋਂ ਚਿੱਤ ਕਰਦਾ ਵੀ ਗੁਰੂ ਕੀ ਬਾਣੀ ਪੜ੍ਹੀਏ। ਅਤੇ ਸਤਿਗੁਰ ਅਤੇ ਬਾਣੀ 'ਚ ਕਹਿੰਦੇ ਆ ਜਦੋਂ ਬਜ਼ੁਰਗੀ ਆਉਂਦੀ ਨਾ ਅਨੇਕਾਂ ਰੋਗਾਂ ਨੂੰ ਆਪਣੇ ਨਾਲ ਹੀ ਲੈ ਆਉਂਦੀ ਆ। ਆਸਾ ਦੀ ਵਾਰ ਵਿੱਚ ਬੋਲ ਪੜ੍ਹਦੇ ਆ, ਜਰ ਆਈ ਜੋ ਬਨਹਾਰਿਆ। ਜਰ ਦਾ ਅਰਥ ਹੈ ਬਜ਼ੁਰਗੀ। ਜਦੋਂ ਬਜ਼ੁਰਗੀ ਆਈ ਤੇ ਜਵਾਨੀ ਦਾ ਪਹਿਰਾ ਫਿਰ ਖਤਮ ਹੋ ਗਿਆ। ਭਗਤ ਭੀਖਣ ਸਾਹਿਬ ਕਹਿੰਦੇ ਆ ਜਿਹੜੀਆਂ ਆਸਾਂ ਲਾਈਆਂ ਨਾ ਬਜ਼ੁਰਗੀ 'ਚ ਮਾਲਕ ਦੇ ਨੇੜੇ ਹੋਣ ਦੀਆਂ ਉਹ ਨਹੀਂ ਹੋ ਸਕਦੀਆਂ। ਕਿਉਂ? ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ। ਅੱਖਾਂ ਵਿੱਚ ਪਾਣੀ ਚੱਲ ਰਿਹਾ, ਕੇਸ ਕਾਲੇ ਸਨ ਚਿੱਟੇ ਹੋ ਗਏ। ਰੂਹ ਦਾ ਕੰਠ ਸ਼ਬਦ ਨਹੀਂ ਉੱਚਰਿਆ, ਜ਼ੁਬਾਨ ਤੋਂ ਕੋਈ ਸ਼ਬਦ ਬਿਲਕੁਲ ਸਾਫ਼ ਨਹੀਂ ਨਿਕਲ ਰਿਹਾ। ਅਬ ਕਿਆ ਕਰੇ ਪੁਰਾਨੀ, ਦੱਸ ਤੂੰ ਬੰਦਿਆਂ ਹੁਣ ਧਰਮ ਨੂੰ ਕਿਵੇਂ ਤੂੰ ਕਮਾ ਲਏਗਾ। ਇਹਨੂੰ ਇੰਝ ਸਮਝੀਏ, ਕਬੀਰ ਸਾਹਿਬ ਕਹਿੰਦੇ ਚਰਨ ਸੀਸ ਕਰ ਕੰਪਣ ਲੱਗ ਗਏ, ਪੈਰ ਥਿੜਕਦੇ ਆ, ਹੁਣ ਕਦਮ ਜਿਹੜੇ ਜ਼ਮੀਨ 'ਤੇ ਰੱਖੇ ਨਹੀਂ ਜਾ ਰਹੇ। ਚਰਨ ਸੀਸ ਕਰ ਕੰਪਣ ਲੱਗ ਗਏ, ਨੈਨੀ ਨੀਰ ਅਸਾਰ ਬਹਿ, ਅੱਖਾਂ ਵਿੱਚੋਂ ਪਾਣੀ ਚੱਲਦਾ, ਜਿਹਵਾ ਬਚਨ ਸੁੱਧ ਨਹੀਂ ਨਿਕਸੈ, ਜ਼ੁਬਾਨ 'ਚੋਂ ਸ਼ਬਦ ਕੋਈ ਸਿੱਧਾ ਨਿਕਲਦਾ ਨਹੀਂ। ਤਬਲੇ ਧਰਮ ਕੀ ਆਸ ਕਰੇ, ਹੁਣ ਤੂੰ ਧਰਮ ਦੀ ਆਸ ਕੀ ਕਰਦਾ। ਇਸ ਕਰਕੇ ਸਮੇਂ ਨੂੰ ਸੰਭਾਲਿਆ ਕਰ, ਜਵਾਨੀ ਵਿੱਚ ਸੰਭਾਲੇਗਾ, ਬਚਪਨ 'ਚ ਸੰਭਾਲੇਗਾ। ਉਹਨਾਂ ਦਾ ਮੁਕਾਮ ਹਜ਼ੂਰ ਦੀ ਬਾਣੀ 'ਚ ਬੜਾ ਉੱਚੀ ਥਾਂ 'ਤੇ ਰੱਖਿਆ ਹੈ। ਦੇਖੋ ਭਗਤ ਇਸ ਤਰ੍ਹਾਂ ਦੇ ਨੇ, ਜਿਨ੍ਹਾਂ 15 ਭਗਤਾਂ ਦੇ ਬੋਲ ਬਾਣੀ ਵਿੱਚ ਆ, ਪਰ ਦੋ ਭਗਤ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਬੋਲ ਬਾਣੀ ਵਿੱਚ ਨਹੀਂ ਪਰ ਉਹਨਾਂ ਦੀ ਉਦਾਹਰਨ ਹਜ਼ੂਰ ਨੇ ਬੜੇ ਉੱਚੇ ਮੁਕਾਮ 'ਤੇ ਰੱਖੀ ਆ। ਉਹ ਬੋਲ ਪੜ੍ਹਦੇ ਹੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। 5 ਸਾਲ ਦੀ ਉਮਰ ਹੈ ਜੀ ਭਗਤ ਧਰੂ ਦੀ। ਹਜ਼ੂਰ ਬਾਣੀ 'ਚ ਕਹਿੰਦੇ ਆ, 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਭਗਤ ਧਰੂ ਜੀ ਨੇ 5 ਸਾਲਾਂ ਦੀ ਉਮਰ 'ਚ ਉਹ ਮੁਕਾਮ ਹਾਸਲ ਕੀਤਾ ਜਿਹਨੂੰ ਭਗਤ ਕਬੀਰ ਸਾਹਿਬ ਨੇ ਉਦਾਹਰਣ ਦੇ ਤੌਰ 'ਤੇ ਸ਼ਬਦ ਵਰਤਿਆ। ਜੇ ਰੱਬ ਦੇ ਨੇੜੇ ਹੋਣਾ, ਸਮੇਂ ਨੂੰ ਸੰਭਾਲਣਾ, ਤੇ 5 ਸਾਲ ਦੇ ਬੱਚੇ ਧਰੂ ਕੋਲੋਂ ਸਿੱਖਣ ਦੀ ਲੋੜ। ਹਜ਼ੂਰ ਕਹਿੰਦੇ ਆ, ਜਨਮ ਮਾਧਵੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਭੱਜ, ਭੱਜ ਦਾ ਅਰਥ ਨੂੰ ਚੇਤੇ ਕਰ, ਦਿਨ ਰਹਿਣੀ ਦਿਨ ਰਾਤ ਉਹਦੇ ਸੁਰਤ ਉਹਦੀ ਯਾਦ ਵੀ ਜੁੜਿਆ ਕਰ। ਜਨਮ ਪਦਾਰਥ ਜੀਤ ਹਰ ਸ਼ਰਣੀ, ਜਨਮ ਦਾ ਜਿਹੜਾ ਪਦਾਰਥ ਅਨਮੋਲਕ ਜੀਵਨ ਮਿਲਿਆ ਇਹ ਜਿੱਤ ਜਾਏਗਾ ਕਦੋਂ ਜਦੋਂ ਤੂੰ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਰਹੇਗਾ। ਕਿਉਂਕਿ ਗੁਰੂ ਨੇ ਤੈਨੂੰ ਦੱਸਣਾ ਹੈ, ਜੇ ਜ਼ਿੰਦਗੀ ਦਾ ਸੰਗਰਾਮ ਜਿੱਤ ਕੇ ਜਾਣਾ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਆਪਣੇ ਸਮੇਂ ਨੂੰ ਬਤੀਤ ਕਰਿਆ ਕਰ। ਇੱਕ ਸਵਈਆ ਪੜ੍ਹਦੇ ਹਾਂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ। ਹਜ਼ੂਰ ਕਹਿੰਦੇ ਆ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਜਿੱਤ ਹਾਸਲ ਕਰਕੇ ਨਗਾਰੇ ਵਜਾਏ, ਲੋਕ ਉਹਨਾਂ ਨੂੰ ਜਾਣਨ ਲੱਗ ਪਏ ਸਨ। ਬਹੁਤ ਵੱਡੇ ਰਾਜਿਆਂ ਦਾ ਜ਼ਿਕਰ ਹਜ਼ੂਰ ਕਰਦੇ ਆ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੁੜ ਗਜਾਨ ਕੇ ਸੁੰਦਰ, ਹਿੰਸਤ ਹੈ ਹੈ ਰਾਜ ਹਜ਼ਾਰੇ। ਹੈ ਦਾ ਅਰਥ ਹੈ ਘੋੜੇ। ਜਿਨ੍ਹਾਂ ਕੋਲ ਘੋੜੇ ਨੇ, ਤੇ ਘੋੜੇ ਵੀ ਆਮ ਨਹੀਂ, ਜਿਹੜੇ ਹਵਾ ਦੀ ਰਫਤਾਰ ਵਾਂਗੂ ਦੌੜਨ ਵਾਲੇ ਸਨ, ਭਾਵ ਇੰਨਾ ਕੁਝ ਲਾਮ ਲਸ਼ਕਰ ਜਿਨ੍ਹਾਂ ਕੋਲ ਹੋਵੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੁੜ ਗਜਾਨ ਕੇ ਸੁੰਦਰ, ਹਿੰਸਤ ਹੈ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਭੂਤ ਦੇ ਸਮੇਂ ਲੰਘ ਚੁੱਕੇ ਵਿੱਚ ਤੇ ਆਉਣ ਵਾਲੇ ਸਮੇਂ 'ਚ ਜਿੰਨੇ ਰਾਜੇ ਹੋਏ ਆ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ। ਨਹੀਂ ਜਾਤ ਵਿਚਾਰੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੇ ਕੁ ਰਾਜੇ ਇੱਦਾਂ ਦੇ ਹੋ ਗਏ ਆ। ਪਰ ਹਜ਼ੂਰ ਜਦੋਂ ਨਿਰਣਾ ਦਿੰਦੇ ਹਨ, ਮਾਲਕ ਨੇ ਕਿਹਾ ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ, ਨਹੀਂ ਜਾਤ ਵਿਚਾਰੇ, ਸ੍ਰੀ ਪਰ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਰੱਬ ਦੀ ਯਾਦ ਤੋਂ ਬਿਨਾਂ ਲਾਮ ਲਸ਼ਕਰ ਕਿਸੇ ਕੰਮ ਦਾ ਨਹੀਂ। ਜੇ ਜ਼ਿੰਦਗੀ ਦੀ ਬਾਜੀ ਹਾਰ ਗਿਆ ਨਾ, ਚੇਤੇ ਰੱਖ ਤੂੰ ਸੰਸਾਰ ਤੋਂ ਕੁਝ ਵੀ ਜਿੱਤ ਕੇ ਨਹੀਂ ਲਿਜਾ ਸਕਦਾ। ਹਜ਼ੂਰ ਕਹਿ ਰਹੇ ਆ, ਕਰਤ ਬੇਕਾਰ ਦੋ ਕਰ ਚਾਰਤ,
ਆਪਣੇ ਜਿਹੜੇ ਸਾਰੀ ਜ਼ਿੰਦਗੀ ਵਿਕਾਰ ਕਰਕੇ ਦੋਵੇਂ ਹੱਥ ਖਾਲੀ ਝਾੜ ਕੇ ਚਲਾ ਗਿਆ। ਰਾਮ ਰਤਨ ਤਿਲ ਰਿਧ ਤਿਲ ਨਹੀਂ ਧਾਰਤ, ਵਾਹਿਗੁਰੂ ਪਰਮੇਸ਼ਰ ਦਾ ਅਨਮੋਲਕ ਨਾਮ ਸੀ, ਉਹਨੂੰ ਰਤਾ ਵੀ ਅੰਦਰ ਤੋਂ ਵਸਾਇਆ ਨਹੀਂ। ਭਰਨ ਪੋਖਣ ਸੰਗ ਔਦ ਬਿਹਾਣੀ, ਖਾ ਕੇ ਪੀ ਕੇ ਬੰਦੇ ਦੀ ਉਮਰ ਲੰਘ ਗਈ ਆ, ਪਰ ਹਜ਼ੂਰ ਕਹਿੰਦੇ ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਇਹਨੇ ਗੱਤ ਨੂੰ ਬਿਲਕੁਲ ਸਮਝਿਆ ਨਹੀਂ, ਜ਼ਿੰਦਗੀ ਬੰਦੇ ਦੀ ਖਾ ਕੇ ਪੀ ਕੇ ਲੰਘ ਗਈ ਆ। ਇੱਕ ਸ਼ਲੋਕ ਆ ਜੀ ਬਾਬਾ ਫਰੀਦ ਸਾਹਿਬ ਜੀ ਦਾ, ਜਦੋਂ ਹਜ਼ੂਰ ਬਾਣੀ 'ਚ ਜ਼ਿਕਰ ਕਰਦੇ ਨਾ ਤੇ ਉਹ ਅੱਠ ਪਹਿਰ ਦਾ ਜ਼ਿਕਰ ਕਰਨਗੇ। ਅੱਜ ਦੀ ਭਾਸ਼ਾ ਵਿੱਚ ਜਿਹੜੇ ਸਮਾਜ 'ਚ ਰਹਿ ਰਹੇ ਹਾਂ, ਇਹਨੂੰ ਸਮੇਂ ਨੂੰ 24 ਘੰਟਿਆਂ ਵਿੱਚ ਵੰਡਿਆ ਗਿਆ ਹੈ। ਚਾਰ ਪਹਿਰ ਨੇ ਦਿਨ ਦੇ, ਚਾਰ ਪਹਿਰ ਰਾਤ ਦੇ। ਪਹਿਲਾ ਪਹਿਰ ਹੁਣ ਸ਼ੁਰੂ ਹੋ ਗਿਆ ਜੀ ਦਿਨ ਦਾ 6 ਤੋਂ ਲੈ ਕੇ 9, ਦੂਜਾ 9 ਤੋਂ 12 ਦਾ, ਤੀਜਾ 12 ਤੋਂ ਸ਼ਾਮ 3 ਦਾ ਅਤੇ 3 ਤੋਂ ਲੈ ਕੇ ਸ਼ਾਮ 6 ਦਾ। ਇਹ ਚਾਰ ਪਹਿਰਿਆਂ ਵਿੱਚ ਦਿਨ ਮੁਕੰਮਲ ਹੋ ਜਾਏਗਾ। ਹਜ਼ੂਰ ਕਹਿ ਰਹੇ ਆ ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਦਾ ਅਰਥ ਹੈ ਦਿਨ ਦੇ ਚਾਰ ਪਹਿਰ ਭਾਵ 12 ਘੰਟੇ ਕਾਹਦੇ 'ਚ ਲੰਘ ਗਏ, ਦੁਨਿਆਵੀ ਕਿਰਤਕਾਰ ਵਿੱਚ ਬਤੀਤ ਹੋ ਗਏ। ਚਾਰ ਗਵਾਇਆ ਸਮ, ਸਮ ਦਾ ਅਰਥ ਹੈ ਸੌਂ ਜਾਣਾ। ਚਾਰ ਪੈਰ 12 ਘੰਟੇ ਤੇਰੇ ਕੰਮ ਵਿੱਚ ਲੰਘ ਗਏ, 12 ਘੰਟੇ ਰਾਤ ਬਚੀ ਸੀ ਉਹ ਸੌਂ ਕੇ ਲੰਘ ਗਈ, 24 ਘੰਟੇ ਹੋ ਗਏ ਪੂਰੇ। ਹਜ਼ੂਰ ਕਹਿੰਦੇ ਆ ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ। ਬਾਬਾ ਫਰੀਦ ਸਾਹਿਬ ਕਹਿੰਦੇ ਆ ਰੱਬ ਪਰਮੇਸ਼ਰ ਨੇ ਲੇਖਾ ਮੰਗਿਆ ਵੀ ਕਾਹਦੇ ਲਈ ਤੈਨੂੰ ਭੇਜਿਆ, ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਜਾਈਏ। ਉਹਨਾਂ ਇਹ ਨਹੀਂ ਕਿਹਾ ਵੀ ਸਿੱਖ ਉਹੀ ਹੈ ਜਿਹੜਾ 24 ਘੰਟੇ ਕੇਵਲ ਨਾਮ ਹੀ ਜਪੀ ਜਾਏ, ਸਿੱਖ ਉਹ ਆ ਜਿਹੜਾ 24 ਘੰਟੇ ਕਿਰਤੀ ਕਰੀ ਜਾਏ। ਗੁਰੂ ਨਾਨਕ ਸਾਹਿਬ ਜੀ ਦੇ 3 ਉਪਦੇਸ਼ ਨੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਜਦੋਂ ਅਸੀਂ ਸਾਰਾ ਕੁਝ ਗੁਰੂ ਦੇ ਉਪਦੇਸ਼ ਵਿੱਚੋਂ ਕਮਾਵਾਂਗੇ, ਸਾਡੀ ਕਿਰਤ ਵੀ ਪ੍ਰਵਾਨ ਆ, ਸਾਡਾ ਨਾਮ ਜਪਿਆ ਵੀ ਪ੍ਰਵਾਨ ਹੋਵੇਗਾ। ਅਖੀਰ ਦੇ ਬੋਲ ਨੇ ਜੀ ਸ਼ਰਨ ਸਮਰੱਥ ਅਗੋਚਰ ਸਵਾਮੀ। ਅਗੋਚਰ ਦਾ ਅਰਥ ਹੁੰਦਾ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ। ਵਾਹਿਗੁਰੂ ਤੂੰ ਅਕਾਥ ਹੈ, ਤੇਰੀ ਗਤੀ ਨਹੀਂ, ਆਪ ਜੀ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ, ਤੇਰੀ ਸ਼ਰਨ ਵਿੱਚ ਹਾਂ। ਉਦਾਰ ਨਾਨਕ ਪ੍ਰਭ ਅੰਤਰ ਜਾਮੀ, ਐ ਮਾਲਕ ਨਾਨਕ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਹਜ਼ੂਰ, ਤਰਸ ਕਰੋ ਅੰਦਰ ਦੀ ਜਾਣਨ ਵਾਲਿਆ, ਮੈਨੂੰ ਆਪਣੇ ਦਰ 'ਤੇ ਪ੍ਰਵਾਨ ਕਰ, ਮੈਨੂੰ ਪਾਰ ਕਰ ਲਾ, ਭਵ ਸਾਗਰ ਤੋਂ ਪਾਰ ਕਰਕੇ ਚਰਨਾਂ 'ਚ ਥਾਂ ਦੇ। ਹਜ਼ੂਰ ਦਾਤਾ ਮਿਹਰ ਕਰੇ, ਇੱਕ ਇੱਕ ਪਲ ਸਾਡੀ ਜ਼ਿੰਦਗੀ ਦਾ ਕੀਮਤੀ ਹੈ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਬਤੀਤ ਹੋਵੇ, ਅਤੇ ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ ਕਦੇ ਸਮੇਂ ਨੂੰ ਉਹਨਾਂ ਨੂੰ ਬਰਬਾਦ ਨਹੀਂ ਹੋਣ ਦੇਣਾ। ਇਹ ਜਿਹੜੀ ਸਿੱਖਿਆ ਸਾਨੂੰ ਗੁਰੂ ਕੀ ਗੋਦ ਵਿੱਚੋਂ ਮਿਲਦੀ, ਜਦੋਂ ਤੀਜੇ ਪਾਤਸ਼ਾਹ ਬਾਣੀ 'ਚ ਕਹਿਣਗੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਦੋਂ ਸਤਿਗੁਰ ਆਵਾਜ਼ ਮਾਰਦੇ ਅਤੇ ਸਿੱਖ ਦਾ ਰੋਮ ਰੋਮ ਖੇੜੇ ਵਿੱਚ ਆਉਂਦਾ ਅਤੇ ਇਹ ਬਾਣੀ ਪੜ੍ਹਦਾ ਅਤੇ ਜੀਵਨ ਨੂੰ ਸਫਲ ਕਰਦਾ ਹੈ। ਇੰਨੇ ਸ਼ਬਦ ਪ੍ਰਵਾਨ ਕਰਿਓ, ਬੜੀਆਂ ਭੁੱਲਾਂ ਹੋਈਆਂ ਨੇ, ਗੁਰੂ ਸਾਹਿਬ ਗੁਰੂ ਸੰਗਤ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸਿਮਰ ਉਸਰਾਰਿਆ ਦਿਰਗਿਆ ਤੁਮ ਉੱਥੇ ਓਏ ਜੇ ਆਵੇ ਆਸ ਕਰ ਜਾ ਨਿਰਾਸੇ ਕੇ ਤਫਲ ਬਕੇ ਫੁੱਲ ਪੱਕ ਬਕੇ ਕਾਮਨਾ ਆਵੇ ਪਾਤ ਮਿੱਠਤ ਨੀਵੀ ਨਾਨਕਾ ਗੁੰਤੀਆਂ ਸਭ ਕੁ ਨੀਵੇ ਆਪ ਕੋ ਭਰ ਕੋ ਨੀਵੇ ਨਾ ਕੋਈ ਧਰ

ਮੁਖ ਝੂਠ ਬੇਬੁਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੇ ਧੋਤੀ ਬਸਤਰਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਉਕੜ ਨਿਚੋ ਕਰਮੰ ਤੋ ਨਾਨਕ ਨਿਚੋ ਤਿਹਾਵੈ ਬਿਨ ਸਤਿਗੁਰੂ।

0: ਪਤਲੇ ਪਾ ਚੁੱਕ ਮਰਾਬ ਚੁੱਕੇ ਪਾ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਸੇ ਆ ਉਹ ਮੂਆ ਝੜ ਪਿਆ ਵੇ ਤਾਂ ਕਿਹਾ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾ ਰਹੀਆਂ।

ਸਾਹਿਬ ਦਿਆਲ ਕਿਰਪਾ ਕਰਤਾ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਕੁਮਨਾਏ ਸੀ ਸਾਹਿਬ ਦਿਆਲ ਤਾਂ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਕੁਮਨਾਏ ਸੀ ਹੁਕਮ ਨੇ ਪ੍ਰਵਾਨ ਤਾਂ ਖਸਮੇ ਕਾ ਵੈਲ ਪਾਏ ਸੀ ਖਸਮੇ ਭਾਵੇਂ ਸੋ ਕਰੇ ਪਰ ਜਿੱਦਿਆ ਸੋ ਕਰ ਪਾਏ ਸੀ ਤਾਂ ਦਰਕੇ ਪੈ

ਮਹੱਲਾ ਪਹਿਲਾ ਜੇ ਵਾਕਾਂ ਘਰ ਮੈਂ ਘਰ ਮੈਂ ਪਿਤਰੀ ਦੇ ਅੱਗੇ ਵਸ ਜਾਣੀ ਪਿਤਰੀ ਚੋਰ ਕਰੇ ਵੱਡੇ ਹੱਥ ਦਲਾਲ ਕੇ ਮੁਸਲੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ।

ਮਨ ਕਾ ਸੁਤਕ ਲੋਭ ਹੈ ਜੀਵਾ ਸੁਤਕੋ ਅੱਖੀ ਸੁਤਕ ਵੇਖਣਾ ਪਰਤਰੇ ਪਰਤਨ ਰੂਪ।

ਲਾਈਫ ਦਾ ਸੰਭਾਲੀਏ ਜਿੱਤ ਕੀਤਾ ਪਾਈ ਆਪਣਾ ਸਕਾਲਪੁਰੀ ਤੋਂ ਖਾਲੀਏ ਬੰਦਾ ਬੁੱਲ ਕਿੱਚਈ ਦਿਲ ਮਿਲ ਨਹਾਲੀਏ ਜੇ ਸਾਹਿਬ ਨਾਲ ਨਹਾਰੀ ਤੇ ਵੇਹਾ ਪਾਸਾ ਟਾਲੀਏ ਕਿਛ ਲਾਹੇ ਉੱਪਰ ਕਾਲੀਏ।

ਮੈਨੂੰ ਨਾਮ ਤੇਰਾ ਸੰਗ ਸਹਾਈ। ਜੈ ਮਹਾਂ ਪਿਆਨ ਦੂਤ ਜਮਦਾ ਲਾਇਆ ਤਾਂ ਕੇਵਲ ਨਾਮ ਸੰਗ ਤੇਰਾ ਚਲਾਇਆ। ਜੈ ਮੁਸ਼ਕਿਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮਾਇ ਉਧਾਰੀ, ਅਨਕ ਪੁਣੇ ਜਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ, ਸਖ ਸਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪ ਤੋਏ ਸੁਖੀ, ਆਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪ ਨਿਸਤਰੈ, ਅਨਕ ਮਾਇ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪ ਤਾ ਗਾਵੈ। ਜੇ ਮਾਰਗ ਜਾਤ ਕੇਲਾ ਤਾਰ ਨਾਮ ਸੰਗ ਸੁਹੇਲਾ, ਸਾ ਨਾਮ ਮਸਰਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ, ਛੂਟ ਨਾਈ ਕੋੜ ਲਖ ਬਾਈ, ਨਾਮ ਜਪ ਤੈ ਪਾਰ ਪਰਾਈ। ਅਨਕ ਬਿਘਨ ਜੈ ਸੰਗਾਰ, ਹਰ ਕਾ ਨਾਮ ਤਤਕਾਲ ਉਧਾਰ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮਹਿਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਗੋਵੈ, ਸਾ ਨਾਮ ਜਪ ਮਨ ਰੰਗ ਨਾਨਕ ਪਾਈਐ, ਸਾਧ ਕੈ ਸੰਗ। ਜੇ ਮਾਰਗ ਕੇ ਗਨ ਜਾਹੇ ਨ ਕੋ ਸਰ ਕਾ ਨਾਮ, ਮੋਹ ਸੰਤੋਸਾ ਜੈ ਪੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗਿਉ ਜਾਰਾ, ਜਪਨ ਤੇਰਾ ਕੋ ਨਾ ਸਿੰਘਾਂ ਨੂੰ, ਹਰ ਕਾ ਨਾਮ ਤੇ ਨਾਲ ਪਛਾਣੂ, ਜੈ ਮਾਂ ਧਿਆਨ ਤਪਤ ਬੋ ਕਾਮ, ਤੇ ਹਰ ਕੇ ਨਾਮ ਕੀ ਤੂੰ ਮੂੰਹ ਪਰ ਸ਼ਾਮ। ਜਹਾਂ ਤ੍ਰਿਖਾ ਮਨ

ਬੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਤਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮੱਧੇ ਫਿਰੇ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨਾਮ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਂ ਉਦਾਸ ਪੀ ਸਰਤੀ ਵੈਗਨ ਮੈਂ ਹੋਤ ਪੁਰਾਣ ਕਨਕ ਸਹਿਵੈ ਵਰਭੂਮ ਦਾਨ ਦੇਲੀ ਕਰਮ ਕਰੇ ਬਹੁ ਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕ੍ਰਿਸ਼ਨ ਆਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇਸ਼ ਉਠਾਇਆ ਗੁਰਭਗਵਾਨਾ ਮਨ ਤੇ ਉਠਾਇਆ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਂ

ਜਲ ਧੋਵੈ ਬਹੁ ਦੇਹ ਨੀਤ ਸੁਦਕਾਂ ਏ ਕਾਚੀ ਭੀਤ ਮਨਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਬੁਧਰੇ ਪਤਤ ਬਹੁ ਮੂਚ ਬਹੁਤ ਸਿਆਣ ਜਨਮ ਕਾ ਭਉ ਵਿਆਪੈ ਅਨਕ ਯਤਨ ਕਾ ਤ੍ਰਿਸ਼ਨਾ ਧਰਾਪੈ ਪੇ ਕਹੇ ਅਨੇਕ ਅਗਨੀ ਪੂਜਾ ਕੋਟ ਪਾਪ ਦਰਗਨੀ ਸਿਜੈ ਛੂਟ ਸੁਨਾਈ ਉਪਿਆਲ ਮੋਏ ਵਿਆਪੇ ਮਾਇਆ ਜਾਲ ਅਵ ਕਰਤੂਲ ਸਗਲੀ ਜਮਡਾਨੇ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੀ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਰਾ ਨਾਮ ਰਿਤੈ ਸਦਗਾਵੈ ਜੇ ਕੋ ਆਪਣੀ ਸੋਭਾ ਲੋ ਰਹਿ ਸਾ ਸੰਗਿਓ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭਦਰਸ ਵਿਆਸਾ ਨਾਨਕ ਦਾਖੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੈ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗੁਣੀ ਸਭ ਤੇ ਉੱਚਾ ਜਾ ਕੈ ਮਨ ਸਲ ਕੀ ਨਾਰਾ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਰ ਸਾਜ ਨਾ ਸੋ ਦੁਖ ਜਨ ਸਮ ਦਿਸ ਚੇਤਾ ਨਾਨਕ ਬਾਪ ਉਨੈ ਲੇਪਾ ਨਿਰ ਧਨ ਕਉ ਧਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਭ ਕਟਾਕੋ ਦੇਵ ਦਾਨ ਕਰਨ ਕਰਾਵਣ ਹਰ ਸੁਆਮੀ ਸਭ ਕਟਾ ਕੇ ਅੰਤਰ ਜਾਮੀ ਆਪਣੀ ਗਤਮ ਜਾਨੂ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਵ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮੋ ਸਲ ਕਿਰਿਆ ਮੈਂ ਉੱਤਮ ਕਿਰਿਆ ਸਾਸੰਗ ਦੁਰਮਤ ਮਲ ਹਰਿਆ ਸਗਲ ਉਦਮ ਉਦਮ ਭਲਾ ਹਰ ਕੇ ਨਾਮ ਜਪੋ ਜੀ ਸਦਾ ਸਗਲ ਬਾਣੀ ਅੰਮ੍ਰਿਤ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਕੋ ਜਸਮ ਦਸਮ ਬਖਾਣੀ ਸਗਲ ਥਾਂ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਆਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾ ਰਿਹਾ ਕਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਗਣ ਭੋਜਨ ਸੁਖ ਸੂਖ ਦੇ ਬਿਰਦੇ ਪਿਆਓ ਪ੍ਰਸਾਦ ਸਹਿਨ ਮੁਖ ਪਿਆਓ ਬੈਠ ਕੋ ਦੈਨ ਇੰਦਰ ਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਤਾਰੂ ਪਰ ਸੁਖ ਬਸਿਆ ਸੁਤ ਭਰਾਤ ਮੀਤ ਬੰਥਾ ਸੰਗ ਸਹਿਜੇ ਪ੍ਰਸਾਦ ਪੀਵੇ ਸੀ ਤਲ ਜਲਾ ਸੁਖਦਾਈ ਪਾਉਣ ਭਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗ ਸਮਗਰੀ ਸੰਗ ਸਾਧ ਬਸਾ ਦੀ ਨਿਯਸਤ ਭਾਵ ਕਰ ਨੇਤਰ ਸੰਤ ਸਿਧਿਆ ਗਭ ਸੰਗ ਰਚਨਾ ਹੈ ਸਦੋ ਮੁੜੰਦ ਬੈਬਿਨਾਨ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵ ਨਿਧ ਭਾਵੈ ਤਾਂ ਸਿਉ ਮੂੜਾ ਮਨ ਨੀ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਦਾ ਕੁੰਦਾ ਜਾਂ ਤਾਂ ਦੂਰੇ ਜਾ ਕੇ ਟਹਿਲ ਭਾਵੈ ਦਰਗਹਿ ਮਾਣ ਸਭ ਸਾਰੇ ਮੁਗਦ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣਾਰ ਭਾਰਤ ਅੰਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋਸ਼ਣ ਸਵਸਤਰ ਕਨ ਮਾਨੈ ਜੋ ਹੁਣ ਸਦੂਰ ਪੁਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਿਚਾਰਾ ਕਰੇ ਦਿਨ ਰਾਤ ਬਾਰ ਪੇਖ ਅੰਤਰ ਮਲ ਮਾਇਆ ਛਪਛਨਾ ਹਾਂ ਕਿਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨੰਤ ਵਿਆਪੈ ਲੋ ਸੁਆਨੰਤ ਰਗਨ ਬਾਰਤਨ ਸੁਹਾਗ ਗਲ ਪਾਤਰ ਕੈਸੇ ਤਰਿਆ ਤਾ ਜਾ ਕੇ ਅੰਦਰ ਬਸੇ ਪ੍ਰਭਾਵ ਨਾਨਕ ਤੀਜਨ ਸਹਿ ਸਮਾਧ ਸੁਨੰਦਾ ਕੈਸੇ ਮਾਰਗ ਪਾਵੈ ਕਰਕੇ ਲਿਹੋ ਓੜ ਨਿਭਾਵੈ ਕਾਮ ਬੁਝਾ ਤ ਬੁਝੇ ਡੋਰਾ ਨਸਕੀਏ ਤੋ ਸਮਝੈ ਭੋਰਾ ਕਾਮ ਬਿਸੰਪਦ ਗਾਵੈ ਗੁੰਗ ਯਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸੁਹਾਵੈ ਨਜੀਤ ਜੋ ਬੈ ਰਾਜਤਾ ਸੋ ਪ੍ਰੀਤ ਬਲੂ ਹੈ ਗ੍ਰਹਿ ਭੀਤਰ ਬਸੈ ਅੰਧ ਕਿਲ ਮਾਇਆ ਰੰਗਲ ਸਹਿ ਦ੍ਰਿੜ ਕਰਮਾ ਨੇ ਮਨੇ ਪ੍ਰਤੀਤ ਕਾਲ ਨਾਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਾਂ ਲੋਭ ਧਰੋਹ

ਅਸ਼ਟਪਦੀ ਦਸ ਬਸਤੂਲੇ ਪਾਛੇ ਪਾਵੇ ਕਿ ਬਸਤਕਾਰਨ ਬੇ ਖੋਟ ਗਵਾਵੇ ਕਿ ਬਿਨਾਂ ਦੇ ਦਸ ਵੀ ਹਿਰ ਲਏ ਤਾਂ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸੇ ਨਾਹੀਂ ਚਾਰਾ ਤੱਕ ਜਸਦ ਨਮਸਕਾਰ ਜਾ ਕੇ ਮਨ ਲਾਗਾ ਪਰਾ ਮੀਠਾ ਸਰਬ ਸੁਖ ਥਾ ਮਨ ਉਠਾ ਜਿਸ ਜਲ ਆਪਣਾ ਹੁਕਮ ਨਾਇਆ ਸਰਬ ਦੋਖ ਨਾਨਕ ਤੈਨੂੰ ਪਾਇਆ ਅਗਣਤ ਸਾਹਿਬ ਆਪਣੀ ਦੇ ਰਾਸ ਖਾਤ ਪੀਤ ਵਰਤੇ ਹਨ ਦੁਲਾਸ ਆਪਣੀ ਮਾਨ ਕਿਸ਼ ਬਹੁਰ ਸਾਹ ਲਏ ਗਿਆ ਨਹੀਂ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤੇ ਸਾਗਰ ਆਖਿਆ ਪ੍ਰਭੂ ਕੀ ਆਗਿਆ ਮਾਨ ਹੈ ਮਾਤੇ ਉਸੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇਸਰ ਪ੍ਰਭੂ ਵਜਨ ਅਨੇਤ ਬਿਰਖੀ ਸਹਿ ਸੁਰ ਅੰਗਲਾਵੇ ਓਬਨ ਸਿਵ ਮਨ ਪਛਤਾਵਾ ਜੋ ਦਿਸ ਸਹਿ ਸੁ ਚਲਣ ਹਾਰ ਲਪ ਟਰੋ ਧਿਆਨ ਅੰਧਾਰ ਬਟਾਵੂ ਸੁ ਜਲਾਵੇ ਨੇ ਤੱਕ ਵਾਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਮਾਇਆ ਮਿਥਿਆ ਰਾਜ ਉਭਨ ਧਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰੱਥ ਹਸਤੀ ਸੁਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰਕਿਰਤ ਘੁਮਾਨ ਅਸਤ ਭਗ ਸਾਧ ਕੀ ਸਰਨ ਨਾਨਕ ਜਪ ਜਪ ਵੀ ਵਿਹਾਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਬ ਕੋ ਹੈਰੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੁੱਝੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾ ਕਿਹੂ ਵਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋਖੇ ਤੀ ਜਾਏ ਗੋਬਿੰਦ ਭੇਜ ਬਿਨ ਬਿਰਤੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜੰਜੇ ਘਟ ਬਸਿਓ ਨਾਮ ਨਾਨਕ ਦਾ

ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਤੇ ਐਸਦਾ ਮਨੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸੁਰਤ ਧਿਆਈਐ ਧਿਆਵਣ ਯੋਗ। ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੇ ਤੇ ਅਕਦਰ ਲੁਭਾਵੈ। ਜੇ ਪ੍ਰਸਾਦ ਸੁਖ ਸੇ ਸੁਜੈ ਮਨ ਅਠ ਪੈਰ ਤਾਂ ਕਾ ਜਾ ਸਾ ਗਾ ਬੀਜਾ। ਜੇ ਪ੍ਰਸਾਦ ਤੁਸ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨਸਰਾ ਧਿਆਈ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ। ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿ ਤਾਂ ਮਨ ਸੁਖ ਪਾਵੈ ਹਰ ਹਰ ਜਸ ਕਹਿ। ਜੇ ਪ੍ਰਸਾਦ ਤੇਰੇ ਸਰਲ ਸਦਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਠਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭੁਚੈ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਦਾ ਕੀ ਭਗਤ ਕਰੇ। ਜੇ ਪ੍ਰਸਾਦ ਆ ਭੁੱਖਣ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਾਸਤ ਸਵਾਰੀ ਮਨ ਤਿਸ ਪ੍ਰਭੂ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਨਾ ਰੱਖ ਪਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਜੋ ਏਕ ਲਖਾਈ ਹੋ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਅਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਉਚਾਰ ਵਿਵਹਾਰ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਦਸ ਕਹਿ। ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖਿਆ ਬਿਸਮਾਦ। ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ। ਜੇ ਪ੍ਰਸਾਦ ਸੁਖ ਸਹਿ ਜੇ ਬਸਨਾ। ਜੇ ਪ੍ਰਸਾਦ ਅਸਤ ਕਰ ਚਲਾ। ਜੇ ਪ੍ਰਸਾਦ ਸੰਪੂਰਨ ਫਲਾ। ਜੇ ਪ੍ਰਸਾਦ ਪਰਮ ਗਤ ਪਾਵੈ। ਜੇ ਪ੍ਰਸਾਦ ਸੁਖ ਸਹਿ ਸਮਾਵੈ ਆਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਉਪਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਦੁਤਾ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਮਨ ਸਦਾ ਝੂਰੇ। ਜੇ ਪ੍ਰਸਾਦ ਉਪਾਵੈਂ ਸਾਜ ਰੇ ਮਨ ਮੇਰੇ ਤੋਂ ਤਾਸ ਹੋਏ ਰਾਜ। ਜੇ ਪ੍ਰਸਾਦ ਸਾਹਿਬ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੈ ਸੁਨਾਉ ਆਪ ਗੁਆਸ ਵਰ ਗੁਣ ਗਾਉ। ਪ੍ਰਭ ਕਿਰਪਾ ਤੇ ਪ੍ਰਗਾਸ ਪ੍ਰਭ ਦਿਆ ਦੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ। ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਾਰਾਇਣ। ਪ੍ਰਭ ਤੇਰੀ ਮੈਂ ਆਪ ਕਛੂ ਨਾ ਕਿਨੂੰ ਲਿਆ। ਜਿਤ ਜਿਤ ਲਾਭ ਉਦਤ ਲੱਗੇ ਅਰਨਾਸ ਨਾਨਕ ਕਿਨਕੇ ਕਛੂ ਨੂੰ ਹਾਥ ਸਲੋਕ। ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕੈਸੋ ਮੁਕਤਾ ਹੋਏ। ਸੁਣਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਜਲੋ ਦੋ ਸਾਧ ਸੰਗ ਮਲ ਸਗਲੀ ਹੋ ਦੋ। ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ। ਸਾਧਕ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਮੇਰਾ। ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਉੱਪਰ ਯਤਨ ਸਾਧਕੀ ਮਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾਇ ਸਮਾਣੀ। ਸਾਧਕ ਸੰਗ ਉੱਚਰ ਮਿਲਿਆ ਸਾਧ ਸੰਗ ਸਦਾ ਪ੍ਰਫੁੱਲੈ। ਸਾਧ ਸੰਗ ਆਵੇ ਬਸ ਭੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ। ਸਾਧਕ ਸੰਗ ਨਕ ਤੂੰ ਧਾਵੈ ਸਾਧ ਸੰਗ ਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨੂ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਸੁਨੇ ਬੈਰ ਸਾਧਕ ਸੰਗ ਨਾ ਬਿਗਾ ਪੈਰ। ਸਾਧਕ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ। ਸਾਧਕ ਸੰਗ ਨਹੀਂ ਤਾਪ ਸਾਧਕ ਸਾਧ ਕੈ ਸੰਗ ਤਜਾ ਸਭ ਆਪ ਆਪੇ ਜਾਣੇ ਸਾਧ ਬੜਾਏ ਨਾਨਕ ਸਾਧ ਪ੍ਰਭੂ ਬਣੇ ਆਈ। ਸਾਧਕ ਸੰਗ ਨ ਕਬੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਤਕ ਉਚਰ ਲੈ ਸਾਧੂ ਕੇ ਸੰਗ ਅਚਰ ਸਹਿ। ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਰਤਨੋ ਸਾਧਕ ਸੰਗ ਏਕ ਉੱਪਰ ਜਤਨ। ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕਲ ਸਾਧ ਕੇ ਸੰਗ ਸਭ ਕੁਲ ਉਧਾਰ ਹੈ। ਸਾਧ ਸੰਗ ਸਾਜ ਜਿਨਮੀ ਦੇ ਕੁਟੰਬ ਨਿਸਤਾਰ ਹੈ। ਸਾਧੂ ਕੇ ਸੰਗ ਸੋਤਨ ਪਾਵੈ ਜਿਸ ਥਾਂ ਤੇ ਸਭ ਕੋ ਵਰਸਾਵ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਨਮਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਿਛ ਕਾਲ ਦਰਸ਼ਨ ਪੇੜ ਤੋ ਨਿਹਾਲ। ਸਾਧਕ ਸੰਗ ਕਲੂਕਤਾ ਰਹਿ ਸਾਧ ਸੰਗ ਨਨਕ ਬਰਾ ਰਹਿ। ਸਾਧਕ ਸੰਗ ਈਆਂ ਊਆਂ ਸੁਹੇਲਾ ਸਾਧ ਸੰਗ ਬਿਛੜਤਾ ਮੇਲਾ। ਜੋ ਸ਼ੈ ਸੋਈ ਬਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ। ਸਾਧਕ ਸੰਗ ਸੁਨਵਰ ਨਾਉ ਸਾਧ ਸੰਗ ਰਕੇ ਗੁਣ ਗਾਉਂ। ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰਨਿਸਤਰੈ। ਸਾਧਕ ਸੰਗ ਲਗੇ ਭਰਾ ਮੀਠਾ ਸਾਧੂ ਕੇ ਸੰਗ ਘਟਕਾ ਡੀਠਾ। ਸਾਧ ਸੰਗ ਪਏ ਅੱਗੇਕਾਰੀ ਸਾਧ ਸੰਗਤ ਪਈ ਹਮਾਰੀ। ਸਾਧਕ ਸੰਗ ਮਿੱਠੇ ਸਭ ਰੋ ਨਾਨਕ ਸਾਧ ਭੇਟੇ ਸੰਯੋਗ।
ਸਾਧਗੀ ਮਹਿਮਾ ਬੇਦ ਨਾ ਜਾਣਾ ਜੇ ਤਾਂ ਸੁਣਿਆ ਦਿੱਤਾ ਬਖਿਆਨਾ ਸਾਧਕ ਉਪਮਾ ਤੇ ਗੁਣ ਤੇ ਧੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਨਾਈ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ।

ਵਿਲੱਖਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾਂਦਰ ਲੇਪੋ ਜਸ ਜਲ ਮੈਂ ਕਮਲਾ ਲੇਪ। ਬ੍ਰਹਮ ਗਿਆਨੀ ਸਦਾਂਦਰ ਦੁਖ ਜਸ ਸੂ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜਸੇ ਰਾਏ ਰੰਗ ਕੋ ਲਾਗੈ ਤੁਲ ਪਾਵਾਨ। ਬ੍ਰਹਮ ਗਿਆਨੀ ਕੈ ਤੀਰ ਜੇਖ ਜੁਬ ਸੁਦਾ ਕੋ ਖੁਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਗਨਾ ਉਹਨਾਂ ਨੂੰ ਜੋ ਭਾਵਕ ਸਹਿ ਸੁਭਾਵ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਿਲਣ ਲੱਗ ਗਿਆ ਜਲਾ ਮਨ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਤਾਰ ਉੱਪਰ ਆਕਾਸ਼। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਹੋਈ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੀ ਜਨ ਭੈ ਨਾਨਗਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਲ ਕਰੀਨਾ ਆਤਮਰਸ। ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ। ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭੈਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਾਸ। ਬ੍ਰਹਮ ਗਿਆਨੀ ਕਹਿੰਦੇ ਵਿਨਾਸ਼। ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹ। ਬ੍ਰਹਮ ਗਿਆਨੀ ਪਰ ਉਪਕਾਰੋ ਮਾਹ। ਬ੍ਰਹਮ ਗਿਆਨੀ ਕਹਿੰਦਾ ਧੰਦਾ। ਬ੍ਰਹਮ ਗਿਆਨੀ ਲਿਤਾਵਤ ਬੰਦਾ। ਬ੍ਰਹਮ ਗਿਆਨੀ ਕਾ

ਉਹ ਸਾਸ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਕਰਨ ਯਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਸੇ ਆਪਣਾ ਨਾਮ ਦੇ ਵਡ ਭਾਗੀ ਨਾਨਕ ਜਾਣ ਸੇ ਸਲੋਕ ਤਜੋ ਸੇ।

ਸੁਖ ਪਰਮ ਪਉ ਜਾਇ ਅਸ਼ਟਪਦੀ ਮਨ ਕੀ ਟੇਕ ਪ੍ਰਿਥੀ ਸਭ ਜਾਣਦੇ ਹੁਣ ਕੋ ਆਖੇ ਭਗਵਾਨ ਜਿਸ ਕਹਿ ਦੀਏ ਰਹਿ ਗਾਏ ਬੁਣ ਤੁਸੀਂ ਨਾ ਲਾਗੇ ਆਏ ਮਾਰੇ ਰਾਖੇ ਕੋਆ ਮਨ ਕੇ ਖਿਨਾਈ ਆ ਤਿਸਕਾ ਹੁਕਮ ਬੋ ਸੁਖ ਹੋਏ ਤਿਸਕਾ ਨਾਮ ਰੱਖਣ ਫਰੋਏ ਸਿਮਰ ਸਿਮਰ ਸਿਮਰ ਵਸ ਹੋਏ ਨਾਨਕ ਵੀ ਕਿਨੇ ਲਾਗੇ ਕੋਏ ਉਸਤਤ ਮਨ ਮੈਂ ਕਰ ਨਿੰਕਾਰ ਕਰਮਣ ਮੇਰੇ ਸਦਵਿਹਾਰ ਨਿਰਮਲ ਸਨਮ ਪਿਓ ਸਾਸ ਲਾ ਕਰ ਲੈ ਜੀ ਉਹਨੈ ਨੂੰ ਉਪੇਖ ਠਾਕੁਰ ਕਰ ਅੰਗ ਸਾਧ ਸੰਗ ਬਿੰਦ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੇ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਬੜ ਭਾਗੀ ਤੇ ਜਨ ਜਗ ਮਾਂ ਸਦਾ ਸਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਮੰਦ ਕਿਣੀ ਸੰਸਾਰ ਮਨ ਤਨ ਮੁਖ ਖੁਲੇ ਮੁਖ ਵੀ ਸਦਾ ਸਦਾ ਜਾਣੇ ਸੁਖੀ ਇੱਕ ਪਛਾਣੀ ਤੂੰ ਕੀ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੀ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਝੇ ਤਿਸ ਕੀ ਜਾਣੋ ਤੁਸੀਂ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿ ਸਰਵ ਲੋਕ ਤਿਉਹਾਰ ਜਨ ਰਹਿਤ ਨਾਨ ਦਿਨ ਕੀਰਤਨ ਕਰ ਵਖਿਆਨ ਕਿਸਤ ਮੈਂ ਸੋਏ ਨਿਰਵਾਨ ਏਕੋ ਪ੍ਰਿਥੀ ਜਨ ਕੀ ਆਸਾ ਤਿਹ ਵੀ ਕਟੀ ਜਮ ਕੀ ਫਾਸਾ ਪਾਰ ਬ੍ਰਹਮ ਕਿਸ ਮਨ ਭੂਗ ਨਾਨਕ ਤੁਸੀਂ ਨਾ ਲਾਗੈ ਦੋਗ ਜਿਸ ਕੁਆਰ ਬ੍ਰਹਮ ਚ ਧਿਆ ਸੋ ਸੰ ਸੋ ਐਲਾ ਨਹੀਂ ਡੁਲਾ ਜਿਸ ਬ੍ਰਹਮ ਨੂੰ ਕਿਰਪਾ ਕਰੇ ਸੋ ਸਹਿ ਕੋ ਕਿਸੇ ਡਰੇ ਜਾਸਾ ਸਾ ਤਸਾ ਦਸ਼ਾ ਆਪਣੇ ਕਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਬੀਜਿਆ ਤਤ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦ ਤਾ ਸਾ ਬੂਝਿਆ ਜਬ ਦੇਖੋ ਤਬ ਸਭ ਖੁਸ਼ ਮੂਲ ਨਾਨਕ ਸੋ ਸੁਖਮ ਸੋਇਆ ਸੋਲ ਨਾਖੀ ਜਨਮੇ ਨਾ ਕਿਸ ਮਰੇ ਆਪਣ ਚਲਦੇ ਆ ਵੀ ਕਰੇ ਆਮ ਜਾਉਂ ਦਿਸਿਆ ਦਿਸਟਿਆ ਕੈ ਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਣ ਮੈਂ ਆਪ ਅਣ ਜੁਗ ਦਰ ਥਾ ਬੁਥਾ ਬਵਨਾਸੀ ਨਾਈ ਕਿਛ ਕੰਡ ਧਾਰਨ ਧਾਰੇ ਹੋ ਬ੍ਰਹਮੰਡ ਅਣਖ ਭਈ ਪੁਰਖ ਪ੍ਰਤਾਪ ਆਪ ਜਪਾਏ ਤਨਾਣ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਨ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਭ ਧਾਰਨ ਪ੍ਰਭ ਕੇ ਸੇਵਕ ਦੂਖ ਸਾਰਨ

ਤਾਂ ਕੋਈ ਨਾ ਰੀਮਣ ਮੇਰੇ ਸੁਧਾਰ ਜਾ ਪੇ ਵਨਾਸੀ ਪ੍ਰਵਿਆ ਪੇ ਆਪੇ ਆਪਣ ਕੀ ਅਕਸ ਨਾ ਜਸੋ ਪ੍ਰਾਣੀ ਲੋਚੇ ਕੋਏ ਤਿਸੀ ਨਾ ਇਧਰ ਕਿਸ ਕਾਮ ਕਤ ਨਾਨਕ ਜਪੇ ਕਰਨਾ ਰੂਪਨ ਤੋਂ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਗਲ ਕੜਸੋ ਹੈ ਧਨਵੰਤਾ ਕਿਆ ਕੋ ਕਰਬੈ ਸਭ ਕੀ ਜਿਸਕਾ ਦੀਆ ਦਰਵੇ ਆਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾਬ ਨਾ ਕਹਿਤਾਵੇ ਜੇ ਕੋ ਬੈਦਾ ਤਾਰਤੀ ਦਿਨ ਹਰ ਜਾਨੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਤਮਣ ਤੋਂ ਗੁਰ ਕਾ ਸ਼ਬਦ ਮਨੇ ਸਤਮਣ ਜੋ ਪਾਖਾ ਨਾਵ ਚੜ੍ਹਤ ਰਹੇ ਪ੍ਰਾਣੀ ਗੁਰੂ ਚੰਨ ਲਖਤ ਨਿਸਤਰ ਹੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋ ਵਿਸਕਾ ਵਿਕਾਸ ਜੇ ਮਾਂ ਜਨਮ ਮਾਰਗ ਪਾਵੇ ਤੂੰ ਸਾਧੂ ਸੰਗਲ ਜੋਤ ਪਰਟਾਵੇ ਤਿੰਨ ਸੰਦਨ ਕੀ ਬਾਂਚੋ ਧੂਰ ਨਾਨਕੀ ਆਲੋਚਾ ਪੂਰ ਮਾਨ ਮੂਰਖਾ ਬਿਲਾਏ ਪੁਰ ਲਿਖੀ ਕਾ ਲਿਖਿਆ ਪਾਈ ਦੋਖ ਸੋਖ ਪ੍ਰਭ ਦੇ ਹੁਣ ਹਾਰਿਆ ਵਰਤਿਆਗ ਤੋ ਤੇ ਤਾਰ ਜੋ ਕੁਛ ਕਰੇ ਸੋ ਇਸ ਕਮਾਨ ਫੁੱਲਾ ਕਹਿ ਫਿਰੇ ਜਾਨ ਕੌਣ ਵਸਤਾ ਇਧਰ ਸੰਖ ਲੈਫਟ ਰਸ ਲੋ ਤੰਗ ਰਾਮ ਨਾਮ ਜਾ ਫਿਰ ਦੇ ਮਾਏ ਨਾਨਕ ਪਾਸੇ ਦੀ ਫਿਰ ਜਾਏ ਜਿਸ ਵਕਰ ਕੋ ਲੈਣ ਤੂੰ ਆਏ ਰਾਮ ਨਾਮ ਸੁੰਦਰ ਕਰ ਪਾਏ ਤਾਂ ਜੇ ਮਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਖੇ ਸੰਤਾ ਸੰਚਾ ਲਿਆ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋ ਮੁਖ ਜਲਾ ਦਰ ਕਹਿ ਸੋਏ ਪਰ ਪਾਰੇ ਨਾਨਕ ਤਾਂ ਕੇ ਸਭ ਹਾਰੇ ਚਰਨ ਸਾਧ ਕੇ ਧੋਏ ਧੋਏ ਵੀ ਔਰ ਸਾਧ ਕੋ ਆਪਣਾ ਜੀਓ ਸਾਧ ਧੂਰ ਕਰੋ ਇਸਨਾਨ ਸਾਧੂ ਪ੍ਰਜਾਈ ਕੁਰਬਾਨ ਸਾਧ ਸਵਟ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਇਨ ਗੁੰਤੇ ਸਾਧੂ ਰਾਖੇ ਹਰ ਗੁਣ ਗਾਏ ਮੁਤਰ ਚਾ ਕੇ ਉੜ ਗਏ ਸੰਤੇ ਦਰਿਆ ਸਰ ਸੋ ਨਾਨਕ ਤੇ ਪਾਏ ਮੇਰੇ ਤੋਂ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵਤਾਰ ਸਭ ਨਿਧਾਨ ਜਾ ਕੇ ਦਿਸ਼ਟੀ ਮਾਏ ਪ੍ਰੁਲੁਖੇ ਘਾ ਲੈ ਨਾ ਪਾਏ ਸਭ ਕੁਛ ਤਿਸਕਾ ਕਰਨੇ ਜੋਗ ਤਿਸ ਬੰਧੂ ਸਰਭਵਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਆਉਂਦੀ ਆ ਨਾਨਕ ਸੋ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨਿਆ ਵੇ ਅਰ ਪਵਚੀਤ ਭਗ ਭਗ ਸੁਣਿਆ ਤੈ ਲੋਇ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚਾ ਕੀ ਰਹਿ ਸੱਚ ਹਿਰਦੇ ਸਤ ਮੁਕੈ ਸਾਚੀ ਦਿਰ ਸਾਚਾ ਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁੰਤੇ ਪ੍ਰਭਿੰਨ ਤਿਸ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪ੍ਰੇਣੀ ਕਿਸ ਕੋਏ ਸਰਵ ਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦੇ ਅਲ ਬਖਸ਼ਾਂਦੇ ਸਾਤਰੇ ਕੀ ਚਰਣੀ ਪਾਓ ਨਾਨਕੇ ਮੁੰਡੇ ਅੰਡਾਵ ਮਨ ਸਾ ਪੂਰਨ ਸਰਣ ਜੋਗ ਪਾਇਆ ਸੋਈ ਹੋ ਹਰਨ ਵਰਨ ਜਾਗਣੇ ਤ੍ਰਿਫੋਰ ਤਿਸ ਕਮੰਤਰ ਜਾਣੇ ਹੋਰ ਅੰਦਰੋਂ ਮੰਗਲ ਸਾ ਜਾ ਕੇ ਸਭ ਸੋਹਣੀਆਂ ਵਰਤਾ ਕੇ ਰਾਜ ਮਹਾਰਾਜ ਜੋਗ ਮੈਂ ਜੋਗੀ ਤਾਂ ਮੈਂ ਤੁਸੀਂ ਸਰਗ ਸਮੇਂ ਪੋਗੇ ਧਿਆਏ ਧਿਆਏ ਭਗਤ ਸੁਖ ਪਾਏ ਆ ਨਾਨਕ ਤਿਸ ਪ੍ਰਕਾ ਕਿ ਨਿਯੰਤਰਣ ਪਾਇਆ ਜਾਂ ਕੀ ਲੀਲਾ ਕੀ ਮਨਾਇਆ ਸਗਲ ਦੇ ਵਿਹਾਰੇ ਵਗਾਏ ਪਿਤਾ ਕਜਨਮ ਗਜਾਨੇ ਪੂ ਸਗਲ ਪਰੋਈ ਆਪਣੇ ਸੋ ਸਮਤ ਗਿਆਨ ਧਨ ਜਨ ਦੇ ਜਾਂਦਾਸ ਨਾਮ ਤੇ ਆਵੇ ਸਹਿ ਤੈ ਗੁਣ ਮੈਂ ਜਾ ਕੁਬਰ ਮਾਇ ਜਨਮ ਫਿਰ ਆਵੇ ਜਾਏ ਪੂਜ ਨਹੀਂ ਤਿਸ ਕੇ ਸਾਂ ਜਸ ਜਨ ਆਵੇ ਤਾਸਾ ਨਾਨਕ ਦਾਨ ਨਾਨਾ ਰੂਹ ਨਾਨਾ ਜਾ ਕੇ ਰੰਗ ਨਾਨਾ ਭੇਕ ਰਾਏ ਕਰੰਗ ਨਾਨਾ ਵਿਧਗ ਨੂੰ ਵਿਸਤਾਰ ਪਰੂਣਾ ਸੀ ਏਕੰਕਾਰ ਨਾਨਾ ਜਲਦ ਕਰੇ ਖਿਣ ਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਧ ਕਰ ਬਣ ਬਣਾਏ ਆਪਣੀ ਕੀਮਤ ਆਵੇ ਪਾਏ ਸਭ ਘੜ ਦਿਸ ਕੇ ਸਭ ਤਿਸ ਕੇ ਠਾਓ ਜਪ ਜਪ ਜੀਵੇ ਨਾਨਕ ਨਾਮ ਨਾਮ ਕੁਧਾਰੇ ਸਗਲੇ ਜੰਤ ਨਾਮ ਕੁਧਾਰੇ ਖਣ ਬਖੰਡ ਨਾਮ ਕੁਧਾਰੇ ਸਿਮਰਤ ਵੇਦ ਪੁਰਾਣ ਨਾਮ ਕੁਧਾਰੇ ਸੁਣ ਗਿਆਨ ਧਿਆਨ ਨਾਮ ਕੁਧਾਰੇ ਗਾ ਹਸਪਤਾਲ ਨਾਮ ਕੁਧਾਰੇ ਸੰਘਣੇ ਕਾਰ ਨਾਮ ਕੁਧਾਰੇ ਪੁਰੀਆਂ ਸਫਾਉ ਨਾਮ ਕੇ ਸੰਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰ ਤੂੰ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾ ਸਮਾਨ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਜਿਸਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤ ਨਾਮ ਗੁਰ ਤੇ ਭਾਈ ਸਤਵੰਦ ਸਤ ਦੇ ਸਤ ਦੇ ਜਾਗ੍ਰਿਤ ਪ੍ਰਵੇਸ਼ ਸਤ ਨਿਰਤ ਬੁੱਝੇ ਜੇ ਕੋਈ ਨਾਮ ਚ ਬੁੱਝਤਾ ਕੀ ਗਤ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੁਕਰਣ ਹਾਰ ਆਪਣ ਬੁੱਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਹੈ ਨਾਨਕ ਜੋਤੀ ਭਾਵੇ ਸੋਰਤੀ ਹੈ ਬਿਸਮਣ ਬਿਸਮਾਵੇ ਭਾਈ ਬਿਸਮਾਦ ਜਿਨ ਬੁੱਝਾ ਦਿਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਲਏ ਗੁਰ ਕੇ ਵਿਚਮ ਪਦਾਰਥ ਲਏ ਉਹ ਦਾਤੇ ਤੂੰ ਕੱਟ ਨਾਰ ਜਾਂ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋੜ ਫਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ

ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਣਾ ਉਧਾਰੋ ਪਾਉ ਸਮਿਤ ਵਿਸਾਰੋ ਚਰਨ ਕਮਲ ਦੁਆਰ ਤਾਰੋ ਕਰਨ ਕਰਨ ਸੁਭਰਾ ਸੁਮਰਾ ਦ੍ਰਿੜ ਕਰ ਗਾਓ ਨਾਮ ਹਰਵਾ ਤੇ ਤਨ ਸੰਚੋ ਭਗਵਾਨ ਸੰਤ ਜਨਾ ਕੇ ਨਿਮਲ ਮਨ ਤੇ ਇਕਾਸ ਰੱਖ ਮਨ ਮਾਏ ਸਰਬ ਰਗ ਨਾਨਕ ਮਿਲ ਜਾਏ ਜਿਸ ਤਨ ਕੋ ਚਾਰ ਕੁੰਡ ਉੜਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਕੁੰਡ ਦਬਾਛੈ ਮੀਤ ਸੋ ਸੁਖ ਸਾਧੂ ਸੰਗ ਕਰੇਤ ਜਿਸ ਸੁਭਾ ਕੋ ਕਰ ਭਲੇ ਕਰਨੀ ਸਾਧ ਸੋ ਭਜਰ ਕੀ ਸ਼ਰਣੀ ਅਨਕਵਾਵੀ ਰੋਗ ਨਾ ਜਾਏ ਰੋਗ ਉਡੇ ਰੋ ਖਦਲਾਏ ਸਰਨ ਧਾਨ ਮੈਂ ਹਰ ਨਾਮ ਧਾਨ ਜਪ ਨਾਮ ਗੁਰਗੀ ਪ੍ਰਵਾਨ ਮਨ ਪ੍ਰੋ ਦੋ ਵਰ ਕੇ ਨਾਚ ਦਾਜ ਤਾਵ ਤੇ ਆਵ ਹੇਠਾਏ ਤਾਂ ਕੋ ਵਿਘਨ ਲਾਗੇ ਕੋਏ ਜਾ ਕਿਰ ਦਿਵਸੇ ਅਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਵ ਭੋਵਨ ਸੇ ਪੂਣ ਆਸ ਭਗਤ ਪਾਇਆ ਤੁੰਬਰ ਗਾ ਤੁ ਕਰ ਜਾ ਸੇ ਵਿਨਾਸੀ ਕੋ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਦਿਨ ਸਾਚਾ ਜਨਮ ਮੇਰੇ ਸੋ ਕਾਚੋ ਕਾਚਾ ਆਵਾ ਗੁਣ ਮਿਟੇ ਬਰਸੇ ਆਪ ਤੇ ਅਕਸ਼ਣ ਗੁਰਦੇ ਮ੍ਰਿਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪਾਣ ਧਾਰ ਅਣਗ ਭਾਵਨਾ ਛੁੱਟਣਾ ਰੇ ਸਿਮਰ ਸਾਧ ਵੇ ਵਿਚਾਰੇ ਹਰ ਕੀ ਬਾਤ ਕਰੋ ਮਨ ਲਾਏ ਮਨ ਬੰਚਨ ਰਾਣ ਕੁਲ ਪਾਏ ਸੰਗ ਨਾ ਚਾਲੇ ਸਿਰੇ ਤਾਂ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕ੍ਰਮ ਵਰਵੰਤਾ ਇੰਤੇ ਕੁੰਜ ਕੁੰਜ ਸੁਨਾਤਾ ਰਾਜਨ ਮੈਂ ਵਿਸਤਾਰ ਇੰਤੇ ਕਹੋ ਕੁੰਜ ਛੁਟਕਾ ਰਸਤਾ ਅਸਤੀ ਰਥ ਸਵਾਰੀ ਝੂਠਾ ਜਾਂ ਝੂਠਾ ਸਾਰੀ ਜਿਣ ਦੇ ਤਿਸ ਬੁਜਨ ਬਿਗਾਨਾ ਨਾਮ ਮਿਸਾਰ ਨਾਨਕ ਪਸਤਾਨਾ ਗੁਰ ਕੀ ਮਾਂ ਧੂਲੇ ਆਣੇ ਭਗਤ ਬਿਨਾ ਬੋਟੂ ਬੇਛਾਣੇ ਹਰ ਕੀ ਬਾਤ ਕਰੋ ਮਨ ਮੀਤ ਨਿਰਮਲੋਏ ਤੁਮਾਰੋ ਚੀ ਚਰਨ ਕੁੰਡ ਰਾਖੋ ਮਨ ਮਾਏ ਜਨਮ ਜਨਮ ਕੇ ਕਲਿ ਹੋ ਜਾਏ।

ਹਰ ਪੁੰਜੀ ਸੰਤ ਕਰੋ ਬਿਆ ਜੀ ਸੁਖ ਦਰਗਹਿ ਜੈ ਕਾਲ ਸੰਤ ਨਿਰੰਤਰ ਏਕੋ ਦੇ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਾਲਾ ਏਕ ਸਿਮਰੀ ਕੁਮਣ ਆਇਆ ਏਕ ਕੇ ਕੁਮ ਕਾ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏ ਕਰਿਆ ਪੂਰਨ ਪੂਰ ਪ੍ਰਭਿਆ ਗੁਰਸਾਰਿਕ ਤੇ ਭਏ ਕਰਾਧ ਪ੍ਰਾਸ

ਦੇ ਕੋਟ ਕੋਧਾਰ ਨਾਨਕ ਭੰਗੀ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ ਅਰਸ ਭਾਵੇ ਵਿਰਲਾ ਕੋਏ ਜਿਨ ਚਾਖੇ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਭਰ ਭਰੇ ਪਿਨੇ ਮਿਲਾ ਸਰੰਗ ਬੁਜੇ ਚਾਉ ਸਾਧਕੇ ਸੰਗ ਪਰੇ ਸਰਣਾ ਸਭ ਤਿਆਗ ਅੰਤਰ ਫੁਰਗਾ ਸੰਧਨੇ ਲਾਗ ਵਡ ਭਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਤੇਜ ਕੋਏ ਸੇਵਕੀ ਮਨਸਾ ਪੂਰੀ ਭਏ ਸਤਿਗੁਰ ਤੇ ਨੇ ਮਨਮਤ ਲਈ ਜਨ ਕੋ ਪ੍ਰਭ ਦਿਆਲ ਸੇਵਕੀ ਨੂੰ ਸਦਨਿਆਲ ਬੰਧਨ ਕਾੜ ਮੁਖ ਦਿਨ ਭਇਆ ਜਨਮ ਮਰਨ ਦੁਖ ਪੁੰਗੇ ਇਛ ਪੁਨੀ ਸਰਦਾ ਸਾ ਪੂਰੀ ਰਵ ਰਿਆ ਸਾ ਸੰਘ ਹਜੂਰੀ ਜੀ ਆਸ ਦਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਸਰੇ ਘਾਲ ਨਾ ਪਾਨੇ ਸੋ ਕੁਜਰੇ ਕੀਆ ਜਾਣੇ ਸੋ ਕੁਸਰੇ ਸਭ ਕੀਆ ਸੋ ਕੁਜਰੇ ਜੀਵਨ ਜੀਆ ਸੋ ਕਿਉ ਸਰੇ ਜੰਗਮ ਰਾਖੇ ਗੁਰੂ ਪ੍ਰਸਾਦ ਕਬਿਰਲਾ ਲਾਖੇ ਸੋ ਕੁਸਰੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬੁਝਾਇਆ ਪ੍ਰਭ ਭਣ ਨਾਨਕ ਜਿੰਦਿਆ ਸਾਜਨ ਸੰਤ ਕਰੋਏ ਕਾਮਯਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਜਪਾਵ ਆਪ ਜਪੋ ਹਰਨਾਮ ਜਪਾਵ ਭਗਤ ਪਾਤਰੇ ਸੰਸਾਰ ਬਿਨ ਭਗਤੀ ਧਨੋ ਸਿਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢੇ ਜਾਤ ਪਾਇ ਵਿਸਰਾਮ ਸਕਲ ਤੂ ਕਾਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਾਚਾਵ ਮੰਤਨ ਅੰਤਰੇ ਸੁਹਾਵ ਨੇਤਰ ਵੈਗਦਰ ਸੁਖ ਆਏ ਮਨ ਵਿਖਸੇ ਸਾ ਚਰਨ ਤੋਏ ਭਗਤ ਜਨਾ ਕੇ ਮੰਤਨ ਅੰਗ ਬਿਰਲਾ ਕੋ ਪਾਵੇ ਸੰਗੇ ਕਦੀ ਜੇ ਕਰਮੈ ਨਾ ਗੁਰ ਪ੍ਰਸਾਦ ਨਾਮ ਸਫਲਿਆ ਤਾਂ ਕਿ ਉਮਾ ਕਹੀ ਨਾ ਜਾਈ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਨ ਸਦਾ ਕਿਰਪਾਲ ਨਾਦ ਨਾਥ ਗੋਬਿੰਦ ਗੋਪਾਲ ਸਰਬ ਕਢਾ ਕਰਤ ਪ੍ਰਤਪਾਲ ਆਦਿ ਪੁਰਖ ਕਾਨੂੰ ਕਰਤਾਰੇ ਭਗਤ ਜਨਾ ਕੇ ਪ੍ਰਾਣ ਧਾਰ ਜੋ ਜਿਸ ਪੈ ਸੋਏ ਪਨੀਤ ਭਗਤ ਪਾਇ ਲਾਵਣੀ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੁਖ ਪਾਇਕ ਨਿਮ ਕਰਕੇ ਗੁਣ ਗਾਇਨ ਕਰਾਜ ਭੋਗੜੇ ਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਭੋ ਭੋਜਨ ਕਾ ਪਰ ਸੰਗੀ ਰਸਨਾ ਜਪਤੀ ਹਰਾਣੀ ਭਲੀ ਸੋ ਕਰਨੀ ਸੋ ਬਾਤਨ ਮੰਦ ਹਿਰਦੇ ਵਸੇ ਪੂਰਨ ਕੁਮਨ ਸਾਧ ਸੰਗ ਪ੍ਰਭ ਦੇਨ ਵਾਸ ਸਰਵ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ ਪਸ਼ਪਾਈ ਜਾਵੇ ਆਕਾਰ ਕ੍ਰਿਸ਼ਨ ਦ੍ਰਿਸ਼

ਦੁਖ ਦਰਦ ਮੰਤੇ ਭੋ ਜਾਏ ਸਚੋ ਪਾਰ ਕਰੋ ਪਾਰ ਇਧਰ ਗਏ ਨੇ ਵੇਖੇ ਤੁਮਾਰੇ ਇੱਕਾ ਟੇਕ ਰਖਮਣ ਮਾਏ ਨਾਨਕ ਬੋਲਣ ਆਵੇ ਜਾਏ ਤਿਸ ਤੇ ਜ਼ੋਰ ਕਾਂ ਕੋ ਜਾਏ ਬੁਰੇ ਰੱਖਣ ਆਰ ਤੇ ਨਿਰਭਉ ਜਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪਰ ਰਾਖੇ ਤਿਸ ਨਾ ਹੀ ਦੁਖ ਨਾਮ ਜਿਤ ਮਨੋ ਸੁਖ ਚਿੰਤਾ ਜਾਏ ਮਿਟੇ ਅਨੰਕਾਰ ਨਾਸ਼ ਤਿਸ ਜਨ ਕੋ ਕੋ ਨ ਪੁੰਜਰ ਸਿਰੂਪੁਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਾਤਪੁਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਤੇ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੋ ਸਫਲ ਦਰਸ਼ਨ ਸੁੰਦਰ ਹਰ ਰੂਪ ਹੈ ਧਨ ਸੇਵਾ ਸੇਵ ਪੁਰਾਣ ਅੰਤਰਜਾਮੀ ਪ੍ਰਭੁਰਦਾਨ ਜਿਸ ਮਨ ਵਸੇ ਸੋਧ ਨਿਹਾਲ ਤਾਂ ਕੇ ਨਿਘਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟ ਵਜੇ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ ਸਗਲ ਸਮੱਗਰੀ ਇੱਕਟ ਮਾਇਆ ਨਾਮ ਪ੍ਰਭ ਕਾ ਨਾਮ ਦੇਹੀ ਮੈਂ ਸਕੈ ਵਿਸਰਾਮ ਸੁਨ ਸੁਮਦਨ ਤਨਾਦ ਕਹਿਣ ਚਾਚਰ ਵਿਸਮਾ ਤਿੰਨ ਦੇ ਕੈਸੇ ਆਪ ਦਿਖਾਏ ਨਾਨਕ ਤਿਸ਼ਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਇਆ ਕਾਸਮਿਆ ਸਰੋ ਲੋਕ ਪੁਣ ਪਰਤਵਾਲ ਬਣ ਤਿੰਨ ਪਰਬਤ ਹੈ ਪਾਵਨ ਜੈਸੀ ਆਗਾ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਏ ਚਾਰ ਕੁੰਡ ਦੈ ਸਮਾਏ ਤਿਸ ਤੇ ਬੰਨੀ ਕੋਟਾ ਗੁਰਪ੍ਰਸਾਦ ਨਾਨਕ ਸੁਭਾ ਬੇਦ ਪ੍ਰਾਣ ਸਮਰਤ ਮੈਂ ਦੇਖ ਸੱਸੇ ਸੁਰਨ ਕਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੁ ਬੋਲੇ ਆਪ ਡੋਲ ਨਾ ਕਹੂੰ ਡੋਲੈ ਸਰਵ ਕਲਾ ਕਰਕੇ ਲੇਖੇ ਮੋਲ ਨ ਪਾਏ ਗੁਣੇ ਮੋਲ ਸਰਵ ਜੋਤ ਮੈਂ ਜਾਖੀ ਜੋ ਧਾਰਿਓ ਸੋਮੀ ਉਤ ਪਾਉ ਗੁਰਪ੍ਰਸਾਦ ਭੂਮਿਕਾ ਨਾਦ ਨਾਨਕ ਤਿੰਨ ਮੈਂ ਸਾਥ ਸੰਜਨਾ ਕਭੇਖਣ ਸਭ ਰਾਮ ਸੰਜਨਾ ਕਰਦੇ ਸਭ ਧਰਮ ਸੰਜਨਾ ਸੁਣੇ ਸੁਬਚਨ ਸਰਵ ਵਿਆਪੀ ਰਾਮ ਸੰਗਚਨ ਜਾਤਾ ਤਿਸ ਕੇ ਰਹਿ ਸਤ ਸੁਬਚਨ ਸਭ ਸੁਖ ਹੈ ਜੋ ਜੋ ਹੋਏ ਸੋ ਇਸ ਕਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਰ ਵੀ ਹੋਏ ਨਾਨਕ ਦਰਸ਼ਨ ਦੇ ਸਮੋਈ ਆਪ ਸਤ ਕਿਆ ਸਭ ਸਾਥ ਹੈ ਤਿਸ ਪ੍ਰਭ ਤੇ ਸਗਲੇ ਸਫਾਤ ਤਿਸ ਭਾਵ ਦਾ ਕਰੇ ਵਿਸਤਾਰ ਤਿਸ ਭਾਵ ਦਾ ਏਕ ਅੰਕਾਰ ਕਲਾ ਲਖਣ ਜਾਏ ਜਿਸ ਭਾਵ ਤੁਸੀਂ ਲੈ ਮਿਲਾਏ ਕੌਣ ਨਿਰਕੁਮ ਕਹੀਏ ਦੂਰ ਆ ਪਿਆ ਬਾ ਭਰਪੂਰ ਅੰਤਰ ਕਾ ਤਿਸ ਆਪ ਜਨਾਏ ਨਾਨਕ ਤਿਸ ਨੇ ਆਪ ਜਾਏ ਸਰਭੂਤ ਆਵਰਤਾਰ ਸਰਵ ਨਾਇਣ ਭਿਖ ਨਾਲ ਸਗਲ ਸਮੱਗਰੀ ਜਾਕਾ ਤਣਾਏ ਆਪਣੇ ਜਸੇ ਆਪ ਸੁਨਾਮ ਜਾਣਾ ਖੇਲੂ ਨਾ ਅਗਿਆਕਾਰੀ ਕੀ ਨੀਮਾਏ ਸਭ ਕੇ ਮਦ ਅਲਪ ਤੋਂ ਰਹਿ ਜੋ ਕੁਛ ਕਹਿਣਾ ਸੁਹਾਵੇ ਕਹੇ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਭਾਵ ਤਲੈ ਸਮਾਜ ਤੇ ਹੋਏ ਸੁਣਾਈ ਬੁਰਾ ਔਰ ਕਹੋ ਕਿਨੇ ਕਛੁ ਕਰਾ ਆਪ ਭਲਾ ਕਰ ਤੂੰ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੈ ਜਾਣ ਜੋ ਜਾਣੇ ਤੇ ਸਦਾ ਸੁਖਾ ਮਿਲਾਏ ਲੈ ਬਰਸ ਹੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸਿੱਧੇ ਭਗਵੰਤ ਹੈ ਧੰਨ ਧੰਨ ਧੰਨ ਜਨੇ ਆਇਆ ਜਿਸ ਪ੍ਰਸਾਦ ਸਾਹਿਬ ਜਗਤ ਰਾਜ ਜਨੇ ਉਹਨੂੰ ਕਹਿ ਸੁਹਾਵ ਜਾਣ ਕੇ ਸੰਜ ਜੰਗ ਚ ਦਿਆ ਜਨਾਬ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾਓ ਅਸਪਾਈ ਪੂਰੇ ਗੁਰ ਕਾ ਸੁਣ ਉਪਦੇਸ਼ ਪਾਪ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁਤਰੇ ਚਿੰਦ ਆਸਨ ਤਿਆ ਕੋ ਤਰੰਗ ਸੰਜਨਾ ਕੀ ਧੂਰ ਮਨ ਮੰਗੇ ਆਪ ਛੁੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜਨ ਸਾਧ ਸੰਗ ਭਜ ਪਰਮਾਨੰਦ ਨਰਕੁਮਾਰ ਉਥਾਰੋ ਜੀ ਗੁਣ ਕੁਮਤ ਤ੍ਰਿਸ਼ਿਆ ਚੇਚੇ ਤੋ ਨਾਰਾਇਣ ਏਕ ਏ ਗੁਰੂ ਜਾ ਕੇ ਰੰਗ ਨੇ ਗੋਪਾਲ ਤੋ ਮਦਰ ਦੀਨ ਦਿਆਲ ਤੋ ਭੁੰਜਨ ਪੂਰਨ ਕਿਰਪਾਲ ਸਿਮਰ ਸਿਮ ਨਾਮ ਬਾਰੰਬਾਰ ਨਾਨਕ ਜੀ ਕੈ ਆਧਾਰ ਉੱਤਮ ਸਲੋਕ ਸਾਧਕ ਵਚਨਾਮਲੀ ਕਲਾਰਤਨ ਸੁਣਤ ਕੁਮਾਰ ਚੋਤਦਾਰ ਆਪ ਤੇ ਲੋਕਾਂ ਸਾਰੇ ਸਵਲ ਜਨ ਸਵਲਤਾ ਕਾ ਸੰਗ ਜਾ ਕੇ ਮਨ ਲਾ ਰੰਗ ਜੈ ਜੈ ਸ਼ਬਦਨਾਥ ਵਾਜੇ ਸੁਣ ਸੁਣੰਤ ਕਰੇ ਪ੍ਰਭ ਕਾ ਜੇ ਪ੍ਰਭ ਗੋਪਾਲ ਮਾਤ ਕੇ ਮਾਥੇ ਨਾਨਕ ਉਧਰੇ ਦਿਨ ਕੇ ਸਾਥੇ ਸਰਨ ਜੋਗ ਸੁਣ ਸਰਣ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਕੇ ਬੈਰ ਭੈ ਸਵਰੇਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸਹਿਯੋਗ ਕੀ ਸੇਵਾ ਆਲ ਜੰਜਾਲ ਵੀ ਕਰਤੇ ਰਹਿ ਤੇ ਰਾਮ ਨਾਮ ਸੁਣ ਕਸਨਾ ਰਸਨਾ ਕਹਿ ਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਫਮਾਰ ਪ੍ਰਭ ਕੀ ਸਤਿਗੁਰ ਸੰਵੀ ਸਾਵਧਾਨੀ ਕਾ ਕਰਚੀ ਸੁਖਮਣੀ ਸੱਚ ਗੁਰ ਗੁਰ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਵ ਸਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਭ ਸਭ ਲੋਏ ਸਭ ਤੇ ਉਜ ਪਾਇਓ ਸਾਨ ਬਰਨ ਹੋਏ ਆਉਣ ਜਾਣ ਹਰਤਨ ਕਰਦ ਲਏ ਸੋਏ ਨਾਨਕ ਸੇ ਪ੍ਰਾਪਤ ਹੋਏ ਕੇਮ ਸ਼ਾਂਤਰੀ ਦੇ ਨਾਮ ਨਿਧਿ ਬੁੱਧ ਗਿਆਨ ਸਰਵਤਾ ਸ੍ਰੀ ਦੀ ਵਿਦਿਆ ਪਾਵ ਦਾਪ ਜੋਗ ਪ੍ਰਾਉ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਗੁਣ ਵਗਾ ਸਭ ਕੇ ਮਲ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਰਸ਼ੀ ਏਕ ਦਿਸ਼ਚੇਤਾ ਇਹ ਫਲ ਤਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਰਾਮ ਬਚਨ ਮਨ ਸੁਣੇ ਨਿਧਾਨ ਚ ਫੇਰ ਮਨ ਕੋਇ ਸਭ ਜੁਗਮੇ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰ ਸਾਹ ਸਰਵੇ ਦੁਖਾਣੇ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੁੜਪਰਾ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾ ਸਾਧ ਸਰਨਾਮ ਤੇ ਆਇਆ ਜਿਸ ਮਨ ਵਿਸੇ ਸੁਣ ਲਾਏ ਪ੍ਰੀਤ ਜਨਿਆ ਵਿਆਰ ਪਹੁੰਚੇ
जन्म मरण का दूर।

परमेश्वर बणत बनाई फिर डोलत कतो नाय सच साहिब सुमन मनिया।

ਕਰੈ ਪ੍ਰਤਪਲ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ

चाहत कहतो सो सो प्यार।

ਸੱਜਣ ਸੱਚਾ ਪਾਤਸ਼ਾਹ ਸਿਸਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬੇਸਾ ਬੜੀ ਵੱਡੀ ਵੱਡਾ ਪਾਤ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ।

ਬਈ ਕਾ ਕੋਟੀ ਕਰਮ ਕਮਾਉ ਬਿਨ ਸਤਿਗੁਰੂ ਬਿਨ ਭਾਗਾ ਸਤਿਗੁਰੂ ਨਾਮ ਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾਥੀ ਹੈ ਮਨਮੁਖ ਡੋ ਡੁਪੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰਨਾਵ ਹੈ ਕਿਤ ਵਿੱਚ ਚੜਿਆ ਜਾਏ ਸਤਿਗੁਰ ਕੇ ਪਾਣੀ ਜੋ ਚਲੈ ਵਿੱਚ ਬੋਹਿਤ ਬੈਠਾ ਆਏ ਧਨ ਧਨ ਉਡਭਾਗੀ ਨਾਨਕਾ ਜਿਨ੍ਹਾਂ ਸਤਿਗੁਰੂ ਲਈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਏ ਨਿਤ ਕੜੀ ਕੋਈ ਤਰਪ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਰਾਗ ਫਰਾਓ ਕਰ ਮਿਹਨਤ ਕਰ ਜੋਦੜੀ ਮੇਰਾ ਪੱਬ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੁਕੋ ਹਰ ਪ੍ਰਭ ਮੇਲ ਮਿਲਾਏ ਆਉ ਸਤਿਗੁਰ ਵਟ ਹੋ ਵਾਰਿਆ ਜਿਨ ਹਰ

ਸਤਿਗੁਰੁ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਭਾਗਾਂ ਦਰਸ਼ਨਾਂ ਤੇ ਹੈ ਭਾਗਹੀਨ ਬੈਰੋਏ ਜੋਹਰ ਪ੍ਰਭਾਣਾ ਸੋਥੀਆ ਸੋਥੀਆ ਤੁਰਮ ਲਿਖਿਆ ਨਾ ਮਿੱਟੇ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪੇ ਦਿਆ ਕਰ ਮੇਲ ਸੇ ਗੁਰ ਸਤਿਗੁਰ ਪਿਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਏ ਜਾਏ ਪੁਛੋ ਸੁਹਾਗਨੀ ਤੁਸਾ ਕਿਉਂ ਹੈ ਕਰ ਮਿਲਿਆ ਪ੍ਰਭਿਆਏ ਓਏ ਬੇਪਰਵਾਹ ਨਾ ਬੋਲਣੀ ਹੋ ਮਲਮਲ ਤੂੰ ਵਾਂ ਤਿਨ ਪਾਏ ਭਾਈ ਰੇ ਮਿਲ ਸਾਜਨ ਹਰ ਗੁਣ ਸਾਰ ਸਜਨ ਸਤਿਗੁਰ ਪੁਰਖ ਹੈ ਕੱਢ ਦੁੱਖ ਕੱਢੇ ਹੋ ਮੈਂ ਮਾਰ ਰਹਾਉ ਗੁਰਮੁਖੀਆ ਸੁਹਾਗਨੀ ਤਿੰਦਿਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਹਰ ਰਸ ਖਾਏ ਸੇ ਵਿੜ ਭਾਗੀ ਵਿੜ ਜਾਣੀਐ ਜਿਨ ਹਰ ਰਸ ਖਾਧਾ ਗੁਰੂ ਭਾਏ ਇਹ ਰਸ ਵਾਣ ਤਿੰਨ ਸਬਤ ਹੈ ਭਾਗਹੀਨ ਭਾਗਹੀਨ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਾਏ ਉਹ ਸਤਿਗੁਰ ਆਗੇ ਨਾ ਨਵੈ ਉਨੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰਸ ਹੋਏ ਆਪ ਦਿਆ ਕਰ ਦੇਵ ਸੇ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰੇ।

ਚਬਦ ਕੱਥ ਗੁਰ ਤੇ ਮਹਿਲ ਪ੍ਰਾਪਤੇ ਜਿਸੇ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਸਿਉਂ ਚਿਤ ਲਾਏ ਏਕਸ ਬਿਨ ਸਭ ਤੰਦ ਹੈ ਸਮਤਿਆ ਮੋਇ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਕਹੇ ਸਫਲ ਮੂਰਤ ਸਫਲਾ ਘੜੀ ਜੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗੇ।

ਤੋਂ ਤਿਸ ਹੀ ਨੂੰ ਮਿਲੈ ਪੂਰਾ ਗੁਰੂ ਲਵਾ ਜੀਐ ਨਾਨਕ ਬੱਧਾ ਕਰਤ ਹਾਂ ਜਿੱਥੇ ਮ੍ਰਿਤ ਨ ਜਨਮ ਜਰਾ ਸ੍ਰੀਰਾ ਮਹੱਲਾ ਪੰਜਵਾਂ ਸੋਈ ਤੇ ਆਈਐ ਜੀਅੜੇ ਸਿਰ ਸ਼ਾਹ ਪਾਤਸ਼ਾਹ ਤਿਸ ਹੀ ਕੀ ਕਰਿਆ ਸਮਨ ਜਿਸ ਕਾ ਸਭਸੇ ਵੈਸਾ ਸਭ ਸਿਆਣਪਾ ਛੱਡ ਕੇ ਗੁਰ ਕੇ ਝਰਨੀ ਪਾਹੂ ਗੁਰ ਮਨ ਮੇਰੇ ਸੁਖ ਸਹਿ ਸਤੀ ਜਪਨਾਉ ਆਠ ਪਿਰ ਪ੍ਰਭ ਧਿਆਇ ਤੂੰ ਗੁਣ ਗੋਬਿੰਦ ਗੋਬਿੰਦ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰਮਣਾ ਤਿਸ ਜੇਵ ਅਵਰਣਾ ਕੋਏ ਜਿਸ ਸਿਮ ਸੁਖ ਹੋਈ ਕਨਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਈ ਨਿਰਮਲਾ ਕਟੀ ਜਮਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਕਾਗੇ ਕਰੇ ਅਰਦਾਸ ਮੇਰ ਕਰੇ ਜਿਸ ਮੇਰ ਮਾਨਤਾ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਏ ਉੱਚ ਉੱਚਾ ਥਾਉ ਵਰਨਾ ਚੇਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕ ਪ੍ਰਭ ਪਿਆ ਕਰ ਸੱਚ ਦੇਵ ਆਪਣਾ ਨਾ ਉਸ ਡਾਕ ਪੱਲਾ ਪੰਜਵਾ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੇ ਵਾ ਸਾਧ ਸੰਗਤ ਕੇ ਕਰ ਵਸੈ ਇੱਕੋ ਸੱਚਾ ਸੋਏ ਮਨ ਮੇਰੇ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਿਹਾਏ ਸਦਾ ਸੰਗ ਅੰਗੇ ਲੈ ਛਡਾਏ ਰਹਾਉ ਦੁਨੀਆਂ ਕੀ ਆ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਾਰੰਗ ਸਭ ਫਿੱਕਾ ਜਾਤੋ ਬਿਨ ਸੰਧਾਨ ਜਗ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋਏ ਰੇਨਕਾ ਸਾਧੂ ਕੀ ਹੋ ਹੇ ਰੇਨਕਾ ਆਪਣਾ ਆਪ ਤਿਆਗ ਆਪ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤੁਸੀਂ ਪ੍ਰਾਪਤ ਰਤਨ ਹੋਏ ਜਿਸ ਮਸਤ ਹੋਵੇ ਭਾਗ ਤੁਸੀਂ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸੇ ਹੋਮੇ ਤਾਪ ਨਾਨਕ ਗੁਰ ਭੇਟਿਆ ਬਿਨ ਸੇ ਸੰਤਾ ਸ੍ਰੀ ਰਾਗ ਪੱਲਾ ਪੰਜਵਾ ਇੱਕ ਪਛਾਣੂ ਗੀਕਾ ਇੱਕ ਰਖਣਹਾਰ ਇੱਕ ਸਕਮਨ ਆਸਰਾ ਇੱਕ ਪ੍ਰਾਣ ਆਧਾਰ ਤੇ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਪਾਵ ਤਿਆ ਗੁਰਪੂਰਾ ਆਰਾਨਿਤ ਨਿਕ ਸਕੀਲ ਵਿਲਾਗ ਰਹਾਉ ਇੱਕੋ ਪਾਈ ਮਿੱਤ ਇੱਕੋ ਇੱਕ ਇੱਕੋ ਪਤ ਪਿਤਾ ਇੱਕ ਸਕੀਮਨ ਟੀਕ ਹੈ ਜਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋਣਾ ਵਿਸਰੈ ਜਿਨ

ਜਿਨ ਸਭ ਕਿਛੁ ਵਸਿ ਕੀਤਾ ਕਰਿ ਇਕੋ ਬਾਹਰਿ ਇਕੋ ਥਾਨਿ ਤਨੰਤਰ ਆਪ। ਜੀ ਜੰਤ ਸਭ ਜਿਨਕੀਐ ਆਰ ਪੈ ਤਿਸ ਜਾਪ, ਸਥਿਤੀ ਰਤਿਆ ਨਾ ਹੋਵੀ ਸੁਖ ਸੰਤਾਪ। ਪਰ ਬ੍ਰਹਮ ਪ੍ਰਭ ਇਕ ਹੈ, ਦੂਜਾ ਨਾਹੀ ਕੋਈ। ਜਿਉ ਪਿੰਡ ਸਭ ਤਿਸਕਾ, ਜੋ ਤਿਸ ਪਾਵੇ ਸੋ ਹੋਏ। ਗੁਰਪੂਰੇ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸੋ ਚਿਤਲਾਇਆ, ਸੇ ਪੂਰੇ ਪ੍ਰਧਾਨ। ਜਿਨ ਕੋ ਆਪ ਦਿਆਲ ਹੋਏ, ਤਿਨ ਉਪਜੇ ਮਨ ਗਿਆਨ। ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰਣਾ। ਮਨ ਮੇਰੇ ਇੱਕੋ ਨਾਮ ਧਿਆਏ, ਸਰਬ ਸੁਖਾ ਸੁਖ ਉਪਜੈ, ਦਰਗਾਹ ਪੈਦਾ ਜਾਏ। ਰਹਾਉ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਕੋ ਪਾਲ। ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ, ਗੁਰੂ ਦਰਸ਼ਨ ਦੇਖ ਨਿਹਾਲ। ਤਾਂ ਤੁਰੰਤ ਰਵ ਰਿਆ, ਪਾਰ ਪ੍ਰਭ ਪ੍ਰਭ ਸੋਏ। ਸਭਨਾ ਦਾਤਾ ਇੱਕ ਹੈ, ਦੂਜਾ ਨਾਹੀ ਕੋਈ। ਤਸਰਣਾਈ ਛੁੱਟਿਆ ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਦਿਨ ਕੀ ਸੁਭਾ ਨਿਰਮਲੇ, ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕਿਰਪਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖਿਆ, ਹਰ ਸੁਖ ਵਸਿਆ ਮਨ ਆਏ। ਇੰਤਰਜੋਤ ਪ੍ਰਕਾਸ਼ਿਆ, ਇੱਕ ਸੋਲ ਬਿਲਾਏ। ਮਿਲ ਸਾਧੂ ਉਜਲਾ, ਸੁਖ ਵਸਿਆ ਮਨ ਆਏ। ਅੰਤਜੋਤ ਪ੍ਰਕਾਸ਼ਿਆ, ਇੱਕ ਸੋਲ ਬਿਲਾਏ। ਮਿਲ ਸਾਧੂ ਉਜਲਾ, ਪੂਰਬ ਲਿਖਿਆ ਪਾਏ। ਗੁਣ ਗੋਬਿੰਦ ਗਾ ਬਣਿਆ, ਨਿਰਮਲ ਸਾਚੇ ਨਾਏ। ਮੇਰੇ ਮਨ ਗੁਰਸ਼ਬਦੀ ਸੁਖ ਹੋਏ, ਗੁਰਪੂਰੇ ਕੇ ਚੱਕਰੀ ਬਿਰਥਾ ਜਾਏ ਨਾ ਕੋਏ। ਰਹਾਉ ਮਨ ਕੀ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਅੰਦਰ ਜਾਮੇ ਸਦਾ ਸੰਗ, ਕਰਨੀ ਹਰ ਪਛਾਣ। ਗੁਰਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾ ਨਿਸ਼ਨਾਨ। ਕਾਮ ਕੁਲ ਬਿਨਸਿਆ, ਤਜਿਆ ਸਭ ਅਭਿਮਾਨ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ ਕਰ ਕਿਰਪਾ ਭਾ ਮਿਲਿਆ। ਦੀਆ ਆਪਣਾ ਰਾਮ, ਬਣ ਜਾਣ ਰਹਿ ਗਿਆ ਆਪ। ਹੋਆ ਮਿਰਵਾਨ, ਸੱਚ ਮਹਿਲ ਕਰ ਪਾਇਆ, ਗੁਰ ਕਾ ਸ਼ੁਧ ਪਛਾਣ। ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ। ਹਲਤ ਪਲਤ ਮੁਖ ਉਜਲੈ, ਸਾਚੇ ਕੇ ਗੁਣਸਾਰ। ਆਠ ਪੈਰ ਗੁਣਸਾਰ, ਦੇਹ ਰੱਤੇ ਰੰਗ ਭਾਰ। ਪਾਰ ਬ੍ਰਹਮ ਸੁਖ ਸਾਗਰ, ਨਾਨਕ ਸਤਿ ਬਲਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰੂ ਜੇ ਮਿਲੈ, ਪਾਈਏ ਸ਼ਬਦ ਨਿਧਾਨ। ਕਰ ਕਿਰਪਾ ਪ੍ਰਭ ਆਪਣੀ, ਜਪੀ ਅੰਮ੍ਰਿਤ ਨਾਮ। ਜਨਮ ਮਰਨ ਦੁੱਖ ਕਾਟੀਐ, ਲਾਗੇ ਸਹਿ ਧਿਆਨ। ਮੇਰੇ ਮਨ ਪ੍ਰਸਰਣਾਈ ਪਾਏ, ਹਰਵਣ ਦੂਜਾ ਕੋ ਨਹੀਂ। ਇੱਕੋ ਨਾਮ ਤੇ ਆਈ, ਰਹਾਉ ਕੀਮਤ ਕਹਿ ਨਾ ਜਾਈਐ। ਸਾਗਰ ਗੁਣੀ ਅਥਾਵੜ, ਭਾਗੀ ਮਿਲ ਸੰਗਤੇ ਸੱਚਾ ਸ਼ਬਦ ਵਸਾ। ਕਰ ਸੇਵਾ ਸੁਖ ਸਾਗਰੇ, ਸਿਰ ਸਾਹਾ ਪਾਸ਼ਾ। ਚਰਨ ਕਮਲ ਕਾ ਆਸਰਾ, ਦੂਜੀ ਨਾਹੀ ਠਾਉ। ਮੈਂ ਤਰ ਤੇਰੇ ਪਾਰ ਬ੍ਰਹਮ, ਤੇਰੇ ਤਾਨ ਰਹਾਉ। ਨਿਮਾਨਿਆ ਪ੍ਰਭ ਮਾਣ ਤੂੰ, ਤੇਰੇ ਸੰਗ ਸਵਾ। ਹਰ ਜਪੀ ਆਰਾਧੀ ਅਟ ਪੈਰ ਗੋਬਿੰਦ, ਜੀ ਪ੍ਰਣ ਤਨ ਤਨ ਰੱਖੈ, ਕਰ ਕਿਰਪਾ ਰਾਖੀ ਜਿੰਦ। ਨਾਨਕ ਸਗਲੇ ਦੁੱਖ ਉਤਾਰੇ, ਪ੍ਰਭ ਪਾਰ ਬ੍ਰਹਮ ਬਖਸ਼ਿੰਦਾ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲਗੀ ਤੇ ਸਤਸਿਉ, ਮਰੇ ਨਾ ਵੇ ਜਾਏ। ਨਾ ਵਿਛੋੜਿਆ ਵਿਛੁੜੈ, ਸਭ ਮੈਂ ਰਹਿਆ ਸਮਾਏ। ਦੀਨ ਦੀਨ ਦਰਦ ਭੰਜਣਾ, ਸੇਵਕੇ ਸਤ ਭਾਏ। ਆਚਰਜ ਰੂਪ ਨਿਰੰਜਨੋ, ਗੁਰ ਮੈਂ ਲਾਇਆ ਮਾਏ। ਭਾਈ ਰੇ ਮੀਤ ਕਰੋ ਸਭ ਪ੍ਰਭ ਸੋਏ। ਮਾਇਆ ਮੋਹ ਪ੍ਰੀਤ, ਤ੍ਰਿਕ ਸੁਖੀ ਨਾ ਦਿਸੈ ਕੋਏ। ਰਹਾਉ ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ। ਸਖਾ ਸਾਹੀ ਅਤ ਵੱਡਾ, ਉੱਚਾ ਵੱਡਾ ਅਪਾਰ। ਬਾਲਕ ਬਿਰਧ ਨਾ ਜਾਣੀਐ, ਨਿਚਲ ਤਿਸ ਦਰਬਾਰ। ਜੋ ਮੰਗੀਏ ਸੋ ਪਾਈਐ, ਸੂਈ ਪਾਈਐ, ਨੀ ਧਾਰਾ ਆਧਾਰ। ਜਿਸ ਬੇਕਤ ਕਿਲ ਬਖਰੈ, ਮਨ ਤਨ ਹੋਵੇ ਸਾਂਤ। ਇੱਕ ਮਨ ਇੱਕ ਧਿਆਈਐ, ਮਨ ਕੇ ਲਾਏ ਭਰਾਤ। ਗੁਣ ਦਾ ਨਵਤਨ ਸਦਾ ਪੂਰਨ, ਜਾਂ ਕੀ ਦਾਤ। ਸਦਾ ਸਦਾ ਆਰਾਧੀਐ, ਦਿਨ ਵਿਸਰੇ ਨਾਹੀ ਰਾਤ। ਦਿਨ ਵਿਸਰੇ ਨਹੀਂ ਰਾਤ, ਜਿਨ ਕੋ ਪੁਰਬ ਲਿਖਿਆ। ਤਿਨਕਾ ਸੁਖਾ ਗੋਬਿੰਦ, ਤਨ ਮਨ ਤਨ ਅਰਪੀ ਸਭ ਹੋ। ਸਗਲ ਵਾਰੀਐ ਜਿੰਦਾ, ਸਗਲ ਵਾਰੀ ਇਹ ਜਿੰਦਾ। ਦੇਖੇ ਸੁਗਨੈ ਹਦੂਰ ਸਾਧੂ, ਕਟਕਟ ਪ੍ਰਭ ਰਵਿੰਦਾ। ਕਿਰਤ ਘਨਾਨ ਹੋ ਪਾਲਦਾ, ਔਰ ਨਾਨਕ ਸਤਿ ਬਖਸਿੰਦਾ। ਰਾਗ ਪਹਲਾ ਪੰਜਵਾਂ। ਮਾਨ ਧਨ ਧਨ, ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ। ਸਿਰਫ ਕਲਾਕਰ ਥਾਪਿਆ ਅੰਤਰਜੂਤ ਅਪਾਰ। ਸਦਾਸਤਾ ਪ੍ਰਭ ਸਿਮਰੀਐ ਅੰਤਰ ਉਤਾਰ। ਮੇਰੇ ਮਨ ਹਰ ਬਿਨਮਰ ਨਾ ਕੋਈ, ਪ੍ਰਭ ਸਰਣਾਈ ਸਦਾ ਰਹੋ। ਦੁੱਖ ਨਾ ਵਿਆਪੇ ਕੋਈ, ਰਹਾਉ ਰਤਨ ਪਦਾਰਥ ਮਾਨਕਾ। ਸੋਇਨਾ ਰੂਪਾ ਖਾਕ, ਮਾਤ ਪਿਤਾ ਸੁਤਬੰਧ ਪਾ। ਕੂੜੇ ਸੱਬੇ ਸਾਕ, ਜਿਨਕੀ ਤਾਤ ਸੁਣ ਜਾਣਾਏ। ਮਨਮੁਖ ਪਸਨ ਪਾਕਾ, ਮਨਮੁਖ ਪਸਨ ਪਾਕ। ਅੰਤਰ ਬਾਰ ਰਵ ਰਿਆ, ਤਿਸ ਨੂੰ ਜਾਣੇ ਦੂਰ ਹੈ। ਤਿਸ ਨਾ ਲਾਗੇ ਸਚ ਰਿਆ, ਅੰਤਰ ਹੋਮੇ ਕੂਰ। ਭਗਤੀ ਨਾਮ ਹੋਣੇ ਆਵੇ ਵੰਜਾ ਪੂਰ। ਰਾਖ ਲੈ ਪ੍ਰਭ ਸਰਣਾਰ, ਜੀ ਜੰਤ ਕਰਦਿਆ। ਬਿਨ ਪ੍ਰਭ ਕੋਈ ਨਾ ਰੱਖਣ ਹਾ, ਮਾਂ ਮਿਕ ਜੰਪਿਆ। ਨਾਨਕ ਨਾ ਵਿਸਰਿਆ, ਕਰ ਆਪਣੀ ਹਰਮਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਮੇਰੇ ਤਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ। ਸੁਤਾਰਾ ਬਨਤਾ ਅਨੇਕ, ਬਹੁਤ ਰੰਗ ਅਰੇ ਅਰੇ ਪੇਸ। ਤੁਤਦਾਰਾ ਬਨਤਾ ਅਨੇਕ, ਬਹੁਤ ਰੰਗ ਅਰਵੇਸ। ਹਰਨਾ ਵਰਦੇ ਨਾ ਵਸਾਏ, ਕਾਰਜ ਕਿਤਨਾ ਲੇਖ। ਮੇਰੇ ਮਨ ਹਰਨਾਮ ਤੇ ਆਏ, ਕਰ ਸੰਗਤ ਨਸਾਦ ਕੇ। ਗੁਰਚਰਨੀ ਚਿਤਲਾਏ,
ਰਹਾਉ ਨਾਮ ਦਾਨ ਧਿਆਈਐ ਮਸਤ ਕੋ ਵਿਭਾਗ ਕਾਰ ਸਭੇ ਸਵਾਰੀਐ ਗੁਰ ਕੀ ਚਰਨੀ ਲਾਗ ਹੋਮੇ ਰੋਗ ਬ੍ਰਹਮ ਕੱਟੀਐ ਨਾ ਅਵੇ ਨਾ ਜਾਗ ਕਾਰ ਸੰਗਤ ਤੂੰ ਸਾਧਕੀ ਅਰਸ ਤੀਰਥ ਨਾਉ ਜੀ ਪ੍ਰਾਣ ਮਨ ਤਨ ਹਰੈ ਸਾਚਾ ਇਹ ਸੁਆਉ ਇੱਥੇ ਮਿਲੇ ਵਡਿਆਈਆ ਇੱਥੇ ਮਿਲੇ ਵਡਾਈਆ ਦੁਰਗੇ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ਼ਤ ਸਹੀ ਹਾਥ ਮਾਰ ਆਪੇ ਜੀ ਵਾਲਦਾ ਅੰਤਰਬਾਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।